0: ਨਾਹ ਟੁੱਟੇ ਨਾ ਮਲ ਲੱਗੇ ਨਾਹ ਜਲੇ ਨਾ ਜਾ ਤਨ ਸੁਮਾਨ ਸਿਧਾਨ ਕਾ ਜੋ ਗਲ ਚਲੇ ਪਾਏ ਚੌਕੜ ਮੁੱਲ ਨਾਇਆ ਬੈ ਚੌਕੇ ਪਾਇਆ ਸਿੱਖਾ ਕਨ ਚੜਾਇਆ ਗੁਰ ਬ੍ਰਾਹਮਣ ਥਿਆ ਉਹ ਮੁਆ ਉਹ ਚੜ ਪਿਆ ਤੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਗੀਆਂ ਪਹਿਲਾਂ ਮੀਆਂ ਰਾਧਨ ਜੀ ਨਾਲ ਤੱਕ ਬਾਹਰ ਪੱਤੀਏ ਬ੍ਰਾਹਮਣ ਮੁੱਟੇ ਆਏ ਕੋਈ ਬੱਕਰਾ ਰਿਨ ਖਾਇਆ ਸਭ ਕੋ ਅੱਖ ਪਾਏ

ਕੋਟੇ ਮੰਡਪ ਮਾੜੀਆਂ ਲੈ ਬੈਠੇ ਘਰ ਪਸਾਰਿਆ ਕੀ ਕਰਮਨ ਭਾਵ ਨਿਰਭੂਜਨ ਨਹੀਂ ਹਾਰਿਆ ਘਰ ਗੁਰਮਹਿ ਸਾਹਿਬ ਇੱਕ ਮਹਾਰਤ ਪਰ ਵਿਸਾਰਿਆ ਜਰਾਈ ਜੋ

ਪਾਪੀ ਸੋ ਤਨ ਗੱਡਿਆ ਥੁੱਕਾ ਪਈਆਂ ਤਿਤ ਜਿਤ ਮੁਖ ਨਾਮ ਨੇ ਉਚਰੈ ਬਿਣ ਨਾਮੈ ਰਸ ਖਾ ਨਾਨਕ ਵੈ ਜਾ।

0: ਮਨੋਗ ਸਾਰੀਏ ਮੋਹਤੀ ਆਪਣਾ ਆਪੇ ਹੀ ਤਾਜ ਸਵਾਰੀ ਤਾਜ ਸਵਾਰੀ ਤਾਜ ਸਵਾਰੀਏ
1: ਕੀ ਸਾਰੀ ਹੈ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪੁਰਾਣੇ ਕੋ ਸਾਹਿਬ।

ਰੱਖਿਆ ਗੁਨਾਹਾਂ ਨੂੰ ਲੁਕਾ ਕੇ ਤੇ ਲੋਕਾਂ ਭਾਣੇ ਘੁੰਡ ਕੱਢਿਆ। ਆਪਾਂ ਸੁਣ ਰਹੇ ਸੀ ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਨੂੰ। ਮੰਗ ਕੇ ਪਾਈਏ ਕੱਜ ਨੀ ਹੁੰਦਾ, ਲੁੱਟ ਕੇ ਖਾਈਏ ਰੱਜ ਨੀ ਹੁੰਦਾ, ਬਾਜ ਇਸ਼ਕ ਦੇ ਕਾਬੇ ਜਾਈਏ ਪੈਂਡਾ ਹੁੰਦਾ ਹਜ ਨੀ ਹੁੰਦਾ। ਤੇ ਆਹੋ ਸੁਣਦੇ ਆ ਸ਼ਫਕਤ ਅਲੀ ਖਾਨ ਦੀ ਇਹ ਸੂਫੀ ਰਚਨਾ। ਡੰਡਾ ਇਸ਼ਕ ਵੀ ਤੂੰ, ਡੈਣ ਵੀ ਤੂੰ,

ਮੈਂਡਾ ਦੀਨ ਵੀ ਤੋਂ ਇਮਾਨ ਵੀ ਤੋਂ ਮੈਂ ਤੁਸੀਂ ਸ਼ਫਾਕਤ ਅਲੀ ਖਾਨ ਦੀ ਆਵਾਜ਼ ਚ ਇਹ ਸੂਫੀਆਨਾ ਕਲਾਮ ਸੁਣਿਆ ਤੇ ਹੁਣ ਪ੍ਰੋਗਰਾਮ ਦੇ ਆਖਿਰ ਵਿਚ ਸੁਣਦੇ ਆ ਆਬਿਦਾ ਪ੍ਰਵੀਨ ਨੂੰ ਮੈਂ ਵੀ ਝੋਕ ਰਾਂਝਣ ਦੀ ਜਾਣਾ ਨਾਲ ਮੇਰੇ ਕੋਈ ਚੱਲੇ।

0: ਝੋਕ ਰਾਂਝਣ ਦੀ ਜਾਣਾ ਨਾਲ ਮੇਰੇ ਕੋਈ ਚੱਲੇ। ਆਬਿਦਾ ਪਰਵੀਨ ਦੇ ਗਾਏ ਇਸ ਸੂਫੀਆਨਾ ਕਲਾਮ ਦੇ ਨਾਲ ਹੀ ਪਹਿਲੀ ਸਭਾ ਇੱਥੇ ਖਤਮ ਹੁੰਦੀ ਹੈ।
1: ਹੁਣ ਤੁਸੀਂ ਸੁਣ ਰਹੇ ਸੀ ਸੂਫੀਆਨਾ ਕਲਾਮ। ਇਸ ਦੇ ਨਾਲ ਹੀ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਹੁਣ ਸਮਾਪਤ ਹੁੰਦੀ।

ਕਾਰਪੋਰੇਟ MTR ਢਾਂਚੇ ਅਧੀਨ ਆਉਣ ਵਾਲੇ ਲੈਣ ਦੇਣ ਅਤੇ ਵਪਾਰੀਆਂ ਨੂੰ 2000 ਰੁਪਏ ਤੱਕ ਦੇ ਕੀਤੇ ਜਾਣ ਵਾਲੇ ਭੁਗਤਾਨ ਵੀ ਮੁਫ਼ਤ ਰਹਿਣਗੇ। ਮੰਤਰਾਲੇ ਅਨੁਸਾਰ ਇਸ ਦੇ ਨਤੀਜੇ ਵਜੋਂ ਵਿਅਕਤੀ ਅਤੇ ਵਪਾਰੀ ਵਿਚਕਾਰ ਹੋਣ ਵਾਲੇ ਕੁੱਲ ਲੈਣ ਦੇਣ ਵਿਚੋਂ ਲਗਭਗ 96% ਲੈਣ ਦੇਣ ਪ੍ਰਭਾਵਿਤ ਨਹੀਂ ਹੋਏਗਾ। MDR ਸਿਰਫ 2000 ਰੁਪਏ ਤੋਂ ਵੱਧ ਮੁੱਲ ਤੇ ਨਿਰਧਾਰਿਤ ਵਪਾਰਕ ਲੈਣ ਦੇਣ ਤੇ ਹੀ ਲਾਗੂ ਹੋਏਗਾ। ਵਿੱਤ ਮੰਤਰਾਲੇ ਨੇ ਸਪਸ਼ਟ ਕੀਤਾ ਕਿ MDR ਨਾ ਤਾਂ ਕੋਈ ਟੈਕਸ ਹੈ ਅਤੇ ਨਾ ਹੀ ਸਰਕਾਰ ਜਾਂ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ NPCI ਵੱਲੋਂ ਲਾਇਆ ਗਿਆ ਕੋਈ ਚਾਰਜ। ਇਸ ਨੂੰ UPI ਦੇ ਸੰਚਾਲਨ ਅਤੇ ਨਿਰੰਤਰ ਵਿਸਥਾਰ ਵਿਚ ਸਹਾਇਤਾ ਲਈ ਬੈਂਕਾਂ ਅਤੇ ਭੁਗਤਾਨ ਐਪਲੀਕੇਸ਼ਨ ਮੁਹੱਈਆ ਕਰਾਉਣ ਵਾਲਿਆਂ ਵਿਚਕਾਰ ਵੰਡਿਆ ਜਾਂਦਾ ਹੈ। NPCI ਨੇ ਕਿਹਾ ਕਿ ਖਪਤਕਾਰਾਂ ਲਈ UPI ਨੂੰ ਮੁਫ਼ਤ ਰੱਖਦੇ ਹੋਏ ਅਗਲੇ ਮਹੀਨੇ ਦੀ 15 ਤਰੀਕ ਤੋਂ 94 ਕਾਰੋਬਾਰੀ ਲੈਣ ਦੇਣ ਲਈ UPI ਮਰਚੈਂਟ ਡਿਸਕਾਊਂਟ ਰੇਟ ਦਾ ਇਕ ਸੋਧਿਆ ਹੋਇਆ ਢਾਂਚਾ ਲਾਗੂ ਕੀਤਾ ਜਾ ਰਿਹਾ ਹੈ। ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਛੋਟੇ ਵਪਾਰੀਆਂ ਵੱਲੋਂ UPI ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇਕ ਵਿਸ਼ੇਸ਼ ਫੰਡ ਕਾਇਮ ਕੀਤਾ ਜਾਏਗਾ ਜਿਸ ਵਿਚ ਕੁੱਲ MDR ਸੰਗ੍ਰਹਿ ਦਾ 5% ਹਿੱਸਾ ਯੋਗਦਾਨ ਵਜੋਂ ਪਾਇਆ ਜਾਏਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦਰਾਂ ਵਿਚ ਕਟੌਤੀ ਅਤੇ ਛੋਟ ਦੀ ਬਜਾਏ ਸਰਕਾਰ ਨੂੰ ਟੈਕਸ ਸਬੰਧੀ ਤਜਵੀਜ਼ਾਂ ਵਿਚ ਦੇਸ਼ ਨੂੰ ਪਹਿਲਾਂ ਰੱਖਣਾ ਚਾਹੀਦੈ। ਉਹ ਅੱਜ ਬੰਗਲੁਰੂ ਵਿਚ ਇੰਟਰਨੈਸ਼ਨਲ ਟੈਕਸ ਰਿਸਰਚ ਐਂਡ ਐਨਾਲਿਸਿਸ ਫਾਊਂਡੇਸ਼ਨ ਵੱਲੋਂ ਆਯੋਜਿਤ 2 ਦਿਨਾਂ ਨਿਊ ਏਜ ਟੈਕਸੇਸ਼ਨ ਕਾਨਫਰੰਸ ਦੇ ਉਦਘਾਟਨ ਮੌਕੇ ਬੋਲ ਰਹੇ ਸਨ। ਮੰਤਰੀ ਨੇ ਖੋਜਕਰਤਾਵਾਂ ਅਤੇ ਥਿੰਕ ਟੈਂਕਸ ਨੂੰ ਸੱਦਾ ਦਿੱਤਾ ਕਿ ਉਹ ਸੁਤੰਤਰ ਟੈਕਸ ਨੀਤੀ ਖੋਜ ਨੂੰ ਜਨਤਕ ਚਰਚਾ ਦਾ ਇਕ ਨਿਯਮਤ ਹਿੱਸਾ ਬਣਾਉਣ ਜਿਸ ਦੀ ਜਾਂਚ ਹੋ ਸਕੇ ਅਤੇ ਸੁਧਾਰ ਕੀਤੇ ਜਾ ਸਕਣ। ਆਪਣੇ ਮੰਤਰਾਲੇ ਵੱਲੋਂ ਬਜਟ ਤੋਂ ਪਹਿਲਾਂ ਦੇ ਸਲਾਹ ਮਸ਼ਵਰੇ ਬਾਰੇ ਬੋਲਦਿਆਂ ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਜਦ ਅਸੀਂ ਵਿਕਸਿਤ ਭਾਰਤ 2047 ਵੱਲ ਵਧ ਰਹੇ ਹਾਂ ਤਾਂ ਇਨ੍ਹਾਂ ਅਭਿਆਸਾਂ ਰਾਹੀਂ ਵੱਡੇ ਸਵਾਲ ਉਠਾਏ ਜਾਣੇ ਚਾਹੀਦੇ ਨੇ ਕਿ ਅਗਲੇ 2 ਦਹਾਕਿਆਂ ਵਿਚ ਭਾਰਤ ਵਿਚ ਕਿਸ ਤਰ੍ਹਾਂ ਦੀ ਟੈਕਸ ਪ੍ਰਣਾਲੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਕ ਬਿਹਤਰ ਟੈਕਸ ਖੋਜ ਤੇ ਜ਼ੋਰ ਦਿੱਤਾ ਜੋ ਸਾਰੇ ਪੱਖਾਂ ਨੂੰ ਧਿਆਨ ਚ ਰੱਖੇ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਨੂੰ ਇਤਿਹਾਸਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਨਿਊਜ਼ੀਲੈਂਡ ਦੇ ਉਤਪਾਦਾਂ ਲਈ 1 ਅਰਬ 40 ਕਰੋੜ ਭਾਰਤੀ ਖਪਤਕਾਰਾਂ ਦਾ ਬਾਜ਼ਾਰ ਖੋਲੇਗਾ ਅਤੇ ਦੇਸ਼ ਵਿਚ ਰੁਜ਼ਗਾਰ ਅਤੇ ਆਮਦਨ ਵਧਾਉਣ ਵਿਚ ਮਦਦ ਕਰੇਗਾ। ਨਿਊਜ਼ੀਲੈਂਡ ਦੀ ਸੰਸਦ ਨੇ ਅੱਜ ਭਾਰਤ ਨਾਲ ਮੁਕਤ ਵਪਾਰ ਸਮਝੌਤੇ FTA ਨੂੰ ਲਾਗੂ ਕਰਨ ਲਈ ਲੋੜੀਂਦੇ ਬਿੱਲ ਨੂੰ 29 ਦੇ ਮੁਕਾਬਲੇ 93 ਵੋਟਾਂ ਨਾਲ ਮਨਜ਼ੂਰੀ ਦੇ ਦਿੱਤੀ ਹੈ। ਇਸ ਸਮਝੌਤੇ ਦੇ ਲਾਗੂ ਹੋਣ ਤੇ ਨਿਊਜ਼ੀਲੈਂਡ ਤੇ 57% ਬਰਾਮਦਾਂ ਨੂੰ ਭਾਰਤ ਵਿਚ ਮਹਿਸੂਲ ਮੁਕਤ ਪਹੁੰਚ ਮਿਲੇਗੀ। ਪੂਰੀ ਤਰ੍ਹਾਂ ਲਾਗੂ ਹੋਣ ਤੇ 95% ਬਰਾਮਦਾਂ ਤੇ ਮਹਿਸੂਲ ਖਤਮ ਹੋ ਜਾਣਗੇ ਜਾਂ ਘਟਾ ਦਿੱਤੇ ਜਾਣਗੇ। ਇਹ ਸਮਝੌਤਾ 2030 ਤੱਕ ਦੋਹਾਂ ਦੇਸ਼ਾਂ ਵਿਚਕਾਰ ਦਵੱਲੇ ਵਪਾਰ ਨੂੰ ਦੁੱਗਣਾ ਕਰਨ ਦੇ ਟੀਚੇ ਨੂੰ ਹਾਸਲ ਕਰਨ ਵਿਚ ਮਦਦ ਕਰੇਗਾ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅੱਜ ਤੋਂ ਭੂਟਾਨ ਦੇ 2 ਰੋਜ਼ਾ ਸਰਕਾਰੀ ਦੌਰੇ ਤੇ ਜਾਣਗੇ। ਦੌਰੇ ਦੌਰਾਨ ਡਾ ਜੈਸ਼ੰਕਰ ਭੂਟਾਨ ਦੇ ਵਿਦੇਸ਼ ਮੰਤਰੀ ਲਿਓਨਪੋ ਡੀਐਨ ਦੁੰਗੇਲ ਨਾਲ ਦੁਵੱਲੀ ਗੱਲਬਾਤ ਕਰਨਗੇ। ਉਹ ਭੂਟਾਨ ਦੇ ਰਾਜਾ ਅਤੇ ਪ੍ਰਧਾਨ ਮੰਤਰੀ ਨਾਲ ਵੀ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਨਿਯਮਤ ਉੱਚ ਪੱਧਰੀ ਆਦਾਨ ਪ੍ਰਦਾਨ ਦੀ ਪਰੰਪਰਾ ਅਨੁਸਾਰ ਹੋ ਰਿਹਾ ਹੈ। ਇਸ ਦਾ ਉਦੇਸ਼ ਦੋਸਤੀ ਅਤੇ ਸਹਿਯੋਗ ਦੇ ਮੌਜੂਦਾ ਗੂੜੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਥਲ ਸੈਨਾ ਮੁਖੀ ਜਨਰਲ ਧੀਰਜ ਸੇਠ ਅੱਜ ਤੋਂ ਰੂਸ ਦੇ 3 ਰੋਜ਼ਾ ਦੌਰੇ ਤੇ ਨੇ। ਇਸ ਦੌਰੇ ਦਾ ਉਦੇਸ਼ ਭਾਰਤ ਅਤੇ ਰੂਸ ਵਿਚਕਾਰ ਲੰਮੇ ਸਮੇਂ ਤੋਂ ਚੱਲੇ ਆ ਰਹੇ ਰੱਖਿਆ ਸਬੰਧਾਂ ਅਤੇ ਫੌਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਹੈ। ਜਨਰਲ ਸੇਠ ਰੂਸੀ ਜ਼ਮੀਨੀ ਫੌਜ ਦੇ ਕਮਾਂਡਰ ਇਨ ਚੀਫ ਕਰਨਲ ਜਨਰਲ ਆਂਦਰੇ ਮੋਰਦਵਿਚੇਵ ਨਾਲ ਆਪਸੀ ਹਿੱਤ ਤੇ ਪੇਸ਼ੇਵਰ ਫੌਜੀ ਸਹਿਯੋਗ ਬਾਰੇ ਗੱਲਬਾਤ ਕਰਨਗੇ। ਉਹ ਮਾਸਕੋ ਚ ਨੈਸ਼ਨਲ ਡਿਫੈਂਸ ਕੰਟਰੋਲ ਸੈਂਟਰ ਦਾ ਦੌਰਾ ਵੀ ਕਰਨਗੇ ਅਤੇ ਰੂਸੀ ਰੱਖਿਆ ਮੰਤਰਾਲੇ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਫੌਜ ਮੁਖੀ ਮਾਸਕੋ ਵਿਚ ਟੋਮ ਆਫ ਅਨਨੋਨ ਸੋਲਜ਼ੀਅਰ ਤੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਵੀ ਭੇਂਟ ਕਰਨਗੇ। ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਇਹ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਫੌਜੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿਚ ਮਦਦ ਕਰੇਗਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਅੱਜ ਵਿਸ਼ਵ ਓਜ਼ੋਨ ਦਿਵਸ ਹੈ। ਇਹ ਦਿਨ ਧਰਤੀ ਉਤੇ ਜੀਵਨ ਦੀ ਰੱਖਿਆ ਵਿਚ ਓਜ਼ੋਨ ਪਰਤ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਓਜ਼ੋਨ ਪਰਤ ਇਕ ਸੁਰੱਖਿਆ ਢਾਲ ਵਜੋਂ ਕੰਮ ਕਰਦਿਆਂ ਸੂਰਜ ਤੋਂ ਹਾਨੀਕਾਰਕ ਅਲਟਰਾ ਵਾਇਲਟ ਕਿਰਨਾਂ ਨੂੰ ਰੋਕਦੀ ਹੈ। ਵਿਸ਼ਵ ਓਜ਼ੋਨ ਦਿਵਸ ਦੇ ਮੌਕੇ ਤੇ ਵਾਤਾਵਰਣ ਜੰਗਲਾਤ ਅਤੇ ਜਲਵਾਯੂ ਤਬਦੀਲੀ ਰਾਜ ਮੰਤਰੀ ਕੀਰਤੀ ਵਰਤਨ ਸਿੰਘ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਓਜ਼ੋਨ ਪਰਤ ਦੀ ਸੁਰੱਖਿਆ ਘਰ ਤੋਂ ਹੀ ਸ਼ੁਰੂ ਹੁੰਦੀ ਹੈ। ਉਨ੍ਹਾਂ ਦਸਿਆ ਕਿ ਛੋਟੇ ਛੋਟੇ ਕਦਮ ਜਿਵੇਂ ਕਿ ਏਅਰ ਕੰਡੀਸ਼ਨਰ ਦਾ ਤਾਪਮਾਨ 24 ਡਿਗਰੀ ਸੈਲਸੀਅਸ ਤੇ ਰੱਖਣਾ ਅਤੇ ਊਰਜਾ ਕੁਸ਼ਲ ਉਪਕਰਨਾਂ ਦੀ ਵਰਤੋਂ ਕਰਨਾ ਨੁਕਸਾਨਦੇਹ ਗੈਸਾਂ ਦੀ ਨਿਕਾਸੀ ਨੂੰ ਘਟਾਉਣ ਵਿਚ ਮਦਦ ਕਰਦੇ ਨੇ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਓਜ਼ੋਨ ਪਰਤ ਦੀ ਸੁਰੱਖਿਆ ਮਨੁੱਖੀ ਸਿਹਤ, ਜੈਵ ਵਿਭਿੰਨਤਾ ਅਤੇ ਜਲਵਾਯੂ ਦੀ ਸਥਿਰਤਾ ਲਈ ਬਹੁਤ ਜ਼ਰੂਰੀ ਹੈ। ਪੰਜਾਬ ਸਰਕਾਰ ਨੇ

0: ਕੀਤਾ ਹੈ ਕਿ ਆਉਣ ਵਾਲੇ ਸੀਜ਼ਨ ਦੌਰਾਨ ਸੂਬੇ ਤੋਂ ਬਾਹਰੋਂ ਆਉਣ ਵਾਲੇ ਝੋਨੇ ਨੂੰ ਵਿਕਰੇ ਲਈ ਕਿਸੇ ਵੀ ਮੰਡੀ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਏਗਾ। ਪੰਜਾਬ ਦੇ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਸਰਹੱਦੀ ਸੂਬਿਆਂ ਦੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰਾਂ ਨੂੰ ਖਾਸ ਤੌਰ ਤੇ ਵੱਧ ਚੌਕਸੀ ਵਰਤਣ ਅਤੇ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ ਕਿ ਕੋਈ ਵੀ ਫਰਜ਼ੀ ਐਂਟਰੀ ਦਰਜ ਨਾ ਹੋਏ। ਇਸ ਦੌਰਾਨ ਮੰਤਰੀ ਨੇ ਡੀ ਐਫ ਐਸ ਸੀਸ ਨੂੰ ਖਰੀਦ ਲਈ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸਾਰੀਆਂ ਸਬੰਧਤ ਧਿਰਾਂ ਖਾਸ ਕਰਕੇ ਕਿਸਾਨਾਂ ਦੇ ਹਿੱਤਾਂ ਦਾ ਧਿਆਨ ਰਖਿਆ ਜਾਏ। ਸ੍ਰੀ ਕਟਾਰੂ ਚੱਕ ਨੇ ਕਿਹਾ ਕਿ ਇਸ ਸੀਜ਼ਨ ਦੌਰਾਨ ਝੋਨੇ ਦੀ ਖਰੀਦ ਦਾ ਟੀਚਾ 180 ਲੱਖ ਮੀਟ੍ਰਿਕ ਟਨ ਤੈਅ ਕੀਤਾ ਗਿਆ ਜਦਕਿ ਝੋਨੇ ਦੀ ਕਾਸ਼ਤ ਹੇਠ ਰਕਬਾ 26.22 ਲੱਖ ਹੈਕਟਰ ਹੈ। ਘੱਟੋ ਘੱਟ ਸਮਰਥਨ ਮੁੱਲ 2,441 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ। ਦਿੱਲੀ ਸਰਕਾਰ ਨੇ ਆਸ਼ਾ ਵਰਕਰਾਂ ਲਈ ਮਾਸਿਕ ਪ੍ਰੋਤਸਾਹਨ ਰਾਸ਼ੀ 3,000 ਰੁਪਏ ਤੋਂ ਵਧਾ ਕੇ 6,000 ਰੁਪਏ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਕੱਲ੍ਹ ਨਵੀਂ ਦਿੱਲੀ ਵਿਚ ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿਚ ਲਿਆ ਗਿਆ। ਉਨਾਂ ਕਿਹਾ ਕਿ ਮਹੀਨਾਵਾਰ ਪ੍ਰੋਤਸਾਹਨ ਰਾਸ਼ੀ ਵਿਚ ਵਾਧਾ ਆਸ਼ਾ ਵਰਕਰਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਅਤੇ ਉਨਾਂ ਦੀ ਵਿੱਤੀ ਸੁਰੱਖਿਆ ਯਕੀਨੀ ਬਣਾਉਣ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਹੈ। ਇਸ ਦੌਰਾਨ ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ 10,000 ਵਿਦਿਆਰਥੀਆਂ ਲਈ ਹੋਸਟਲ ਬਣਾਉਣ ਦਾ ਫੈਸਲਾ ਵੀ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਦੀਆਂ ਕੁਝ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਵਿਚ ਹੋਸਟਲ ਦੀ ਉਸਾਰੀ ਪਹਿਲਾਂ ਹੀ ਚੱਲ ਰਹੀ ਹੈ।
1: ਦਿੱਲੀ ਸਰਕਾਰ ਨੇ ਇਹ ਤੈਅ ਕੀਆ ਹੈ ਕਿ 10,000 ਬੱਚੋਂ ਕੇ ਲਿਏ ਸਰਕਾਰ ਹੋਸਟਲ ਬਣਾਏਗੀ ਜਹਾਂ ਉਨਕੀ ਸੇਫਟੀ ਸਿਕਿਉਰਿਟੀ ਔਰ ਇਕੋਨੋਮਿਕ ਅਕੋਮੋਡੇਸ਼ਨ ਕੀ ਚਿੰਤਾ ਕੀ ਜਾਏਗੀ। ਯੇ ਹੋਸਟਲ ਗਰਲਸ ਕੇ ਲਿਏ ਵੀ ਬਣਾਏ ਜਾਏਂਗੇ ਔਰ ਬੋਇਜ਼ ਕੇ ਲਿਏ ਵੀ। ਯਹਾਂ ਪਰ ਕਿਸੀ ਵੀ ਯੂਨੀਵਰਸਿਟੀ ਮੇ ਯਾ ਕਾਲਜ ਮੇ ਪੜ੍ਹਨੇ ਵਾਲਾ ਵਿਦਿਆਰਥੀ ਆ ਕਰਕੇ ਆਪਣਾ ਹੋਸਟਲ ਫੈਸਿਲਿਟੀ ਲੈ ਸਕੇ।
0: ਸਵੱਛਤਾ ਹੀ ਸੇਵਾ 2026 ਮੁਹਿੰਮ ਕੱਲ੍ਹ ਤੋਂ ਪੂਰੇ ਦੇਸ਼ ਵਿਚ ਸ਼ੁਰੂ ਹੋ ਰਹੀ ਹੈ। ਇਹ ਮੁਹਿੰਮ 17 ਅਕਤੂਬਰ ਤੱਕ ਜਾਰੀ ਰਹੇਗੀ। ਉੱਤਰੀ ਰੇਲਵੇ ਦੀ ਦਿੱਲੀ ਡਿਵੀਜ਼ਨ ਨੇ ਨਵੀਂ ਦਿੱਲੀ ਹਜ਼ਰਤ ਨਿਜ਼ਾਮੂਦੀਨ ਦਿੱਲੀ ਜੰਕਸ਼ਨ ਅਤੇ ਆਨੰਦ ਵਿਹਾਰ ਰੇਲਵੇ ਸਟੇਸ਼ਨਾਂ ਤੇ ਡਿਜੀਟਲ ਲਾਕਰ ਸਹੂਲਤ ਸ਼ੁਰੂ ਕੀਤੀ ਹੈ। ਵਪਾਰਕ ਪਹਿਲਕਦਮੀ ਵਜੋਂ ਸ਼ੁਰੂ ਕੀਤੀ ਗਈ ਇਹ ਸਹੂਲਤ ਮੁਸਾਫਰਾਂ ਨੂੰ ਸਮਾਨ ਰੱਖਣ ਲਈ ਇਕ ਸੁਰੱਖਿਅਤ ਸੁਵਿਧਾਜਨਕ ਅਤੇ ਪ੍ਰੇਸ਼ਾਨੀ ਮੁਕਤ ਵਿਕਲਪ ਪ੍ਰਦਾਨ ਕਰਦੀ ਹੈ। ਇਹ ਲੋਕਰ ਇਕ ਡਿਜੀਟਲ ਅਤੇ ਓਟੀਪੀ ਆਧਾਰਿਤ ਪਹੁੰਚ ਪ੍ਰਣਾਲੀ ਦੀ ਵਰਤੋਂ ਕਰਦੇ ਨੇ ਜਿਸ ਨਾਲ ਮੁਸਾਫਰ ਆਪਣੇ ਇੰਤਜ਼ਾਰ ਸਮੇਂ ਦੌਰਾਨ ਅਤੇ ਸਟੇਸ਼ਨ ਤੋਂ ਬਾਹਰ ਜਾਂਦੇ ਸਮੇਂ ਭਾਰੀ ਸਮਾਨ ਨਾਲ ਲਿਜਾਣ ਤੋਂ ਬਿਨਾਂ ਆਪਣੇ ਸਮਾਨ ਨੂੰ ਸੁਰੱਖਿਅਤ ਢੰਗ ਨਾਲ ਰੱਖ ਸਕਦਾ ਹੈ ਅਤੇ ਪ੍ਰਾਪਤ ਕਰ ਸਕਦਾ ਹੈ। ਮੁਸਾਫਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਚਾਰੇ ਰੇਲਵੇ ਸਟੇਸ਼ਨਾਂ ਤੇ ਵੱਖ ਵੱਖ ਆਕਾਰ ਦੇ ਲਾਕਰ ਪ੍ਰਦਾਨ ਕੀਤੇ ਗਏ ਨੇ। ਨਵੀਂ ਦਿੱਲੀ ਅਤੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨਾਂ ਤੇ ਡਿਜੀਟਲ ਲਾਕਰ ਸਹੂਲਤ ਚਾਲੂ ਕਰ ਦਿੱਤੀ ਗਈ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਵਿਅਕਤੀ ਤੋਂ ਵਿਅਕਤੀ ਦਰਮਿਆਨ UPI ਲੈਣ ਦੇਣ ਤੇ ਕੋਈ ਚਾਰਜ ਨਹੀਂ ਲੱਗੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦਰਾਂ ਵਿਚ ਕਟੌਤੀ ਅਤੇ ਛੋਟ ਦੀ ਬਜਾਏ ਸਰਕਾਰ ਨੂੰ ਟੈਕਸ ਸਬੰਧੀ ਤਜਵੀਜ਼ਾਂ ਚ ਦੇਸ਼ ਨੂੰ ਪਹਿਲਾਂ ਰੱਖਣਾ ਚਾਹੀਦਾ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅੱਜ ਤੋਂ ਭੂਟਾਨ ਦੇ 2 ਰੋਜ਼ਾ ਸਰਕਾਰੀ ਦੌਰੇ ਤੇ ਹੋਣਗੇ। ਧਰਤੀ ਤੇ ਜੀਵਨ ਦੀ ਰੱਖਿਆ ਵਿਚ ਓਜ਼ੋਨ ਪਰਤ ਦੀ ਅਹਿਮੀਅਤ ਨੂੰ ਜਾਗਰੂਕ ਕਰਨ ਲਈ ਅੱਜ ਵਿਸ਼ਵ ਓਜ਼ੋਨ ਦਿਵਸ ਮਨਾਇਆ ਜਾ ਰਿਹਾ ਹੈ। ਤੇ ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ 10,000 ਵਿਦਿਆਰਥੀਆਂ ਲਈ ਹੋਸਟਲ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
2: ਆਦਾਬ, ਯੇ ਆਕਾਸ਼ਵਾਨੀ ਹੈ, ਖ਼ਬਰੋਂ ਕੇ ਸਾਥ ਮੈਂ ਸ਼ਗੁਫ਼ਤਾ ਯਾਸਮੀਨ। وزیر خزانہ نرملا سیتارمن نے ملک کے مفاد کو مقدم رکھتے ہوئے ٹیکس پالیسی پر جامع بحث مباحثے پر زور دیا ہے۔ بھارت نے پاکستانی بحریہ کے یونٹوں کے ناقابل قبول طرز عمل پر پاکستان سے سخت احتجاج کیا ہے، جس کے نتیجے میں بین الاقوامی آبی حدود میں بحریہ کے ساتھ ٹکراؤ کا واقعہ پیش آیا تھا۔ وزیر خارجہ ڈاکٹر ایس جے شنکر آج سے بھوٹان کے 2 دن کے دورے پر رہیں گے۔ فوج کے سربراہ جنرل دھیرج سیٹھ روس کے 3 دن کے دورے پر گئے ہیں۔ سعودی عرب نے کہا ہے کہ اس نے مکہ معظمہ کے نزدیک حوثیوں کے ایک ڈرون کو مار گرایا۔ اس نے مزید حملوں کے خلاف تنبیہ بھی کی ہے، جبکہ حوثیوں نے شہر کو نشانہ بنانے سے انکار کیا ہے۔ اور ہریانہ، چنڈی گڑھ، پنجاب، دلی اور شمال مشرق کے کچھ حصوں میں آج تیز بارش ہونے کی پیشگوئی کی گئی ہے۔ اب خبریں تفصیل سے۔

ਇਹ ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ। ਮੈਂ ਹਰਜੀਤ ਕੌਰ ਅੱਜ ਤੁਹਾਡੇ ਕੀਤੇ ਗਿਣ ਕੇ ਆਈ ਹਾਂ ਕੁਝ ਬਾਤਾਂ ਕੁਝ ਗੀਤ, ਜਿਸ ਵਿਚ ਅਸਾਂ ਤੁਹਾਡੇ ਨਾਲ ਗਾਲਾਂ ਵੀ ਕਰਦੇ ਹਨ ਤੇ ਪੰਜਾਬੀ ਗੀਤ ਵੀ ਸੁਣਵੇਂਦੇ ਹਨ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੁਣਾਉਂਦੀ ਹਾਂ ਇੱਕ ਗੀਤ, ਗਾਉਣ ਵਾਲੇ ਹਨ ਹਰਭਜਨ ਮਾਨ।

ਗੀਤ ਤੁਸਾਂ ਹਰਭਜਨ ਮਾਨ ਦੀ ਆਵਾਜ਼ ਵਿਚ ਸੁਣਦੇ ਪਏ ਹਵੇ। ਗਾਲ ਕਰੇਂਦੇ ਹਾਂ ਖਾਵਣ ਪੀਵਣ ਦੀ। ਸਰਾਇਕਿਆਂ ਦਾ ਸੁਭਾਅ ਹੈ ਪਰ ਬਹੁ ਘੱਟ ਲੋਕ ਜਾਣਦੇ ਹਨ ਕਿ ਖਾਵਣ ਦੀ ਸ਼ੈ ਨੂੰ ਸੁਰੱਖਿਅਤ ਕਿੰਜ ਰੱਖਣਾ ਹੈ। ਦੁੱਧ ਤੇ ਦੁੱਧ ਤੋਂ ਬੜੀ ਸ਼ੈ ਫਲ ਸਬਜ਼ੀਆਂ ਜਲਦੀ ਖਰਾਬ ਥੀਂਦੇ ਹਨ। ਇਸ ਲਈ ਇਨ੍ਹਾਂ ਨਾਲ ਬਣੀ ਖਾਵਣ ਦੀ ਸ਼ੈ ਨੂੰ ਸੁਰੱਖਿਅਤ ਰੱਖਣਾ ਤਾਂ ਬਹੁ ਲਾਜ਼ਮੀ ਹੈ ਕਿਉਂਕਿ ਇਸ ਵਿਚ ਪੈਦਾ ਹੋਣ ਵਾਲੇ ਬੈਕਟੀਰੀਆ ਵਾਇਰਸ ਸਾਕੂ ਅੱਖਾਂ ਨਾਲ ਨਹੀਂ ਦਿਸੇਂਦੇ ਤੇ ਸ਼ੈ ਚੋਂ ਬੋ ਵੀ ਕਹਿ ਨਹੀਂ ਆਉਂਦੀ। ਅਸਾਂ ਸ਼ੈ ਨੂੰ ਖਾ ਗਿੰਦੇ ਹਾਂ ਤੇ ਬਿਮਾਰ ਪਹੁੰਚਾਉਂਦੇ ਹਾਂ। ਘਰ ਚ ਖਾਵਣ ਦੀ ਕੋਈ ਵੀ ਸ਼ੈ ਖਰਾਬ ਨਾ ਥੀਵੇ ਇਸ ਨੂੰ ਸਾਂਭ ਕੇ ਰੱਖੋ। ਘਰੋਂ ਬਾਹਰ ਖਾ ਰਹੇ ਹੋਵੋ ਤਾਂ ਧਿਆਨ ਦੇਵੋ ਕਿ ਖਾਣਾ ਘਟੀਆ ਘਿਉ ਤੇਲ ਚ ਤਾਂ ਨਹੀਂ ਬਣਿਆ ਹੈ। ਨਕਲੀ ਮਸਾਲੇ, ਬਾਰਿਸ਼ ਚ ਭਿੱਜੇ ਦਾਲਾਂ, ਛੋਲੇ, ਕਣਕ, ਮੈਰਾ ਪਾਣੀ ਰਲਾ ਕੇ ਬਣਾਇਆ ਭੋਜਨ ਇਹ ਸਾਰਾ ਕੁਝ ਸਿਹਤ ਕੀਤੇ ਬਹੁ ਵੱਡਾ ਖਤਰਾ ਹੈ। ਬਿਮਾਰੀਆਂ ਕੋ ਬੁਲਾਵਾ ਦੇਵਣ ਵਾਲੀ ਗੱਲ ਹੈ। ਖੇਤਾਂ ਤੋਂ ਗਿਨਾ ਕੇ ਸਾਡੀਆਂ ਪਲੇਟਾਂ ਟੀਕਣ ਆਵਣ ਵਾਲੀ ਹਰ ਸ਼ੈ ਸੁਰੱਖਿਅਤ ਥੀਵਣੀ ਚਾਹੀਦੀ ਹੈ। ਤੇ ਹੁਣ ਇੱਕ ਗੀਤ ਸੁਣੇ ਸਾਂ ਕੁਲਦੀਪ ਮਾਣਕ ਦੀ ਆਵਾਜ਼ ਵਿਚ।

ahí, ਸੁਣਨ ਦਾ ਕੌਰ ਦਾ ਗਾਇਆ ਗੀਤ ਸੁਣਨ ਵਾਲਿਓ, ਖਾਵਣ ਪੀਵਣ ਸੋਵਣ ਬੈਠਣ ਦੇ ਨਾਲ ਨਾਲ ਘਰ ਬਾਹਰ ਸਫਾਈ ਦਾ ਹੋਣਾ ਬਹੁ ਲਾਜ਼ਮੀ ਹੈ। ਬਿਮਾਰੀਆਂ ਤੋਂ ਬਚ ਸੀ ਵਾਲਾ ਸਾਫ ਸੁਥਰਾ ਘਰ ਬਾਹਰ ਕਿਸ ਕੋ ਚੰਗਾ ਨਹੀਂ ਲਗੇਂਦਾ। ਘਰ ਦੀ ਸਫਾਈ ਹੋਵਣ ਤੇ ਲੋਕ ਕੂੜਾ ਬਾਹਰ ਸੜਕ ਤੇ ਸੁਟੇਂਦੇ, ਇਸ ਤਰ੍ਹਾਂ ਕਦਹਾ ਨਹੀਂ ਕਰਨਾ ਚਾਹੀਦਾ, ਦੇਖਣ ਵਿਚ ਵੀ ਭੈੜਾ ਲਗੇਂਦਾ। ਕੂੜਾ ਕੂੜੇਦਾਨ ਵਿਚ ਹੀ ਪਾਵਣਾ, ਪੰਧ ਚ ਟੁਰਦੇ ਕੁਝ ਖਾਵਦੇ ਪੀਵਦੇ ਹੋਵੋ ਤਾਂ ਉਂਦਾ ਪੈਕ ਕੂੜੇਦਾਨ ਚ ਹੀ ਸੁਟੇਵਣਾ। ਘਰ ਚ ਸਫੇਦੀ ਕਰ ਦਿੰਦੇ ਹੋ ਤਾਂ ਘਰ ਚੂ ਗੰਦ ਕਢੇਵਦੇ ਹੋ, ਜਿਵੇਂ ਪੁਰਾਣੇ ਡਿੱਬੇ ਲੋਹਾ ਕਈ ਕੁਝ। ਇਸ ਗੰਦ ਕੋ ਸੜਕ ਤੇ ਕਦਹਾ ਨਾ ਖੇਡਾਵੋ, ਹਮੇਸ਼ਾ ਕੂੜਾ ਘਰ ਵਿਚ ਸੁਟੇਣਾ ਲਾਜ਼ਮੀ ਹੈ, ਇਸ ਤਰ੍ਹਾਂ ਸਫਾਈ ਰਹਿੰਦੀ ਹੈ। ਇੰਜ ਹੀ ਨਹਿਰਾਂ ਵਿਚ ਘਰਾਂ ਦਾ ਕੂੜਾ, ਕਾਰਖਾਨਿਆਂ ਦਾ ਕੂੜਾ, ਹਸਪਤਾਲਾਂ ਦਾ ਕੂੜਾ ਨਾ ਸਟਿਆ ਬੰਜੇ, ਪਾਣੀ ਮੈਲਾ ਥੀਂਦਾ ਹੈ ਤੇ ਪੀਵਣ ਦੇ ਕਾਬਿਲ ਕਿਆ ਨਹੀਂ ਰਹਿੰਦਾ। ਨਹਿਰਾਂ ਚ ਰਹਿਣ ਦੇ ਜੀਵ ਵੀ ਮਰ ਵੇਂਦੇ ਹਨ। ਘਰ ਚ ਪਾਲੇ ਜਾਨਵਰਾਂ ਕੋ ਵੀ ਸੜਕ ਤੇ ਖੁੱਲਾ ਨਾ ਛੱਡ ਸੀ, ਇਹ ਬਹੁ ਗੰਦਗੀ ਖਿੰਡੇਂਦੇ ਹਨ। ਘਰ ਦੇ ਕੋਲੋਂ ਪਾਣੀ ਇਕੱਠਾ ਨਾ ਹੋਵਣ ਦੇਵੋ, ਕਈ ਜਮ ਜਾ ਸੀ ਮੱਖੀ ਮੱਛਰ ਥੀਂਵਦੇ। ਸਾਡਾ ਸਾਰਿਆਂ ਦਾ ਫਰਜ਼ ਹੈ ਚਫੇ ਨੂੰ ਸਫਾਈ ਰੱਖਣਾ। ਤੇ ਗਾਲਾਂ ਬਹੁ ਠੀਕ ਗਈਆਂ, ਹੁਣ ਇੱਕ ਗੀਤ ਸੁਣੇਂਦੇ ਹਾਂ ਜਸਬੀਰ ਜੱਸੀ ਦੀ ਆਵਾਜ਼ ਵਿਚ।

ਬਾਲਾਂ ਕੀ ਮੌਜੂਦਾ ਸਮੇਂ ਵਿਚ ਬਾਲਾਂ ਕੋ ਸੰਭਾਲਣਾ ਤੇ ਉਹਨਾਂ ਕੋ ਸਹੀ ਪੰਧ ਦਿਖਾਉਣਾ ਬਹੁਤ ਜ਼ਰੂਰੀ ਹੈ। ਜੇ ਬਾਲਾਂ ਨੂੰ ਸਮਝਦਾਰੀ ਨਾਲ ਨਾ ਰੱਖੇ ਸਾਂ ਤਾਂ ਬਾਲ ਵਿਗੜਨੇ ਸੀ। ਬਾਲਾਂ ਨੂੰ ਜ਼ਿੰਮੇਵਾਰ ਕਿੰਜ ਬਣਾਉਣਾ ਹੈ ਅਸਾਂ ਤੁਹਾ ਕੋ ਦੱਸੇਂਦੇ ਹਾਂ। ਬਾਲਾਂ ਨੂੰ ਗਾਲ ਗਾਲ ਤੇ ਟੋਕਾ ਟਾਕੀ ਕਦਹਾ ਨਾ ਕਰੋ। ਇਹਨਾਂ ਕੋ ਪ੍ਰੇਮ ਨਾਲ ਸਮਝਾਉਣਾ ਹੈ। ਜਦੋਂ ਤੁਹਾਡਾ ਬਾਲ ਚੰਗਾ ਕੰਮ ਕਰੇ ਸੀ ਤਾਂ ਉਸ ਦੀ ਤਾਰੀਫ ਕਰਨਾ ਨਾ ਭੁੱਲੋ। ਇਸ ਨਾਲ ਬਾਲ ਅੱਗੋਂ ਵੀ ਕੰਮ ਵਧੀਆ ਕਰੇਂਦਾ ਹੈ। ਬਚਪਨ ਤੋਂ ਹੀ ਬਾਲਾਂ ਨੂੰ ਵੱਡਿਆਂ ਦਾ ਆਦਰ ਕਰਨਾ ਸਿਖਾਉਣਾ ਚਾਹੀਦਾ ਹੈ। ਬਾਲਾਂ ਕੇ ਮਨ ਦੀ ਗੱਲ ਵੀ ਸੁਣੋ, ਉਹਨਾਂ ਨਾਲ ਦੋਸਤਾਂ ਵਾਲੀ ਘਰ ਰਹਿਣ। ਬਾਲਾਂ ਨੂੰ ਮਿਲ ਜੁਲ ਕੇ ਖਾਵਣਾ ਸਿਖਾਉਣਾ ਚਾਹੀਦਾ ਹੈ। ਬਾਲਾਂ ਸਾਹਮਣੇ ਝਗੜਾ ਵੀ ਨਾ ਕਰ ਸੋ, ਨਾ ਗਲਤ ਲਫ਼ਜ਼ ਬੋਲ ਸੋ, ਝੂਠ ਵੀ ਕਦਹਾਂ ਕੁਛ ਨਾ ਆਖਸੀ, ਨਹੀਂ ਤਾਂ ਬਾਲ ਵੀ ਉਹੀ ਕਰ ਸਨ। ਇਹਨਾਂ ਗੱਲਾਂ ਨੂੰ ਅਮਲ ਚ ਲਿਆਉਣਾ ਹੈ। ਆਪ ਚੰਗੇ ਬਣ ਸਨ ਤਾਂ ਬਾਲ ਵੀ ਚੰਗੇ ਬਣ ਸਨ। ਤੇ ਹੁਣ ਸਮਾਂ ਘਾਟੇ ਪਰ ਇੱਕ ਗੀਤ ਤਾਂ ਜ਼ਰੂਰ ਸੁਣੇ ਸਾਂ। ਗੀਤ ਹੈ ਰੇਸ਼ਮਾ ਦੀ ਆਵਾਜ਼ ਵਿਚ, ਬਹੁਤ ਵਧੀਆ ਗੀਤ ਹੈ ਚਸ ਘਿੰਨੋ।

ਡੱਬਾ ਮੈਨੂੰ ਲੱਗਦਾ ਦਿਲ ਮੇਰਾ ਇਹ ਗੀਤ ਤੁਸਾਂ ਰੇਸ਼ਮਾ ਦੀ ਆਵਾਜ਼ ਵਿਚ ਸੁਣਿਆ ਹੈ। ਕੁਝ ਬਾਤਾਂ ਕੁਝ ਗੀਤ ਪ੍ਰੋਗਰਾਮ ਇੱਥਾਂ ਹੀ ਖਤਮ ਥੀਂਦਾ ਹੈ। ਪ੍ਰੋਗਰਾਮ ਤੁਹਾਨੂੰ ਕਿੰਜ ਦਾ ਲੱਗਾ ਸਾਕੂ ਖਤ ਗਾਲ ਕੇ ਦੱਸੋ ਤੇ ਹੁਣ ਹਰਜੀਤ ਕੌਰ ਕੋ ਇਜਾਜ਼ਤ ਦੇਵੋ।

ਅਮਨ ਸਾਡੀ ਅੱਜ ਦੀ ਇਸ ਮਜਲਿਸ ਚ ਤੁਸੀਂ ਸਮਾਤ ਫਰਮਾਉਂਗੇ ਹੁਣ ਤੋਂ ਕੁਝ ਪਲਾਂ ਬਾਅਦ ਅੱਜ ਦੀ ਗੱਲ ਦੇ ਤਹਿਤ ਵਿਸ਼ਾ ਹੋਵੇਗਾ ਓਜ਼ੋਨ ਲੇਅਰ ਤੇ ਇਸ ਨਾਲ ਗੱਲ ਕਰਾਂਗੇ ਦੋਸਤੀ ਦੀ।

ਸਾਮਿਨ ਸ਼ਾਮ 5:40 ਤੇ ਅੱਜ ਹੋਵੇਗਾ ਪ੍ਰੋਗਰਾਮ ਜੀ ਆਇਆਂ ਨੂੰ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕਵੀ ਹਰਮੀਤ ਵਿਦਿਆਰਥੀ ਦੇ ਨਾਲ ਹੋਈ ਇੱਕ ਮੁਲਾਕਾਤ ਸੁਣੋਗੇ। ਸ਼ਾਮ 6:10 ਤੇ ਪੰਜਾਬੀ ਫਿਲਮ ਮਿਊਜ਼ਿਕ ਤੁਸੀਂ ਸਮਾਪਤ ਕਰਵਾਉਂਗੇ।

0: ਸਾਮਿਨ ਲੋ ਸ਼ੁਰੂ ਕਰਦੇ ਹਾਂ ਸਿਲਸਿਲਾ ਅੱਜ ਦੀ ਗੱਲ ਦਾ। ਸਾਮਿਨ ਸਾਡੀ ਅੱਜ ਦੀ ਗੱਲ ਦਾ ਵਿਸ਼ਾ ਹੈ ਓਜ਼ੋਨ ਲੇਅਰ। ਇਹ ਇੱਕ ਇਹੋ ਜਿਹੀ ਚੀਜ਼ ਹੈ ਸਾਮਿਨ ਜੋ ਸਾਨੂੰ ਦਿਖਾਈ ਤਾਂ ਨਹੀਂ ਦਿੰਦੀ ਪਰ ਹਰ ਪਲ ਇਹ ਸਾਡੀ ਜ਼ਿੰਦਗੀ ਦੀ ਰੱਖਿਆ ਕਰਦੀ ਹੈ। ਜ਼ਰਾ ਸੋਚੋ ਇੱਕ ਵਾਰ, ਜੇਕਰ ਸਾਡੀ ਧਰਤੀ ਦੇ ਉੱਪਰ ਇੱਕ ਅਜਿਹੀ ਸੁਰੱਖਿਆ ਦੀ ਛਤਰੀ ਨਾ ਹੁੰਦੀ ਜੋ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਸਾਨੂੰ ਬਚਾਉਂਦੀ ਹੈ ਤਾਂ ਸਾਡੀ ਜ਼ਿੰਦਗੀ ਕਿਹੋ ਜਿਹੀ ਹੋਏਗੀ? ਓਜ਼ੋਨ ਲੇਅਰ ਵਾਤਾਵਰਨ ਦੇ ਸਟ੍ਰੈਟੋਸਫੀਅਰ ਹਿੱਸੇ ਦੇ ਵਿੱਚ ਮੌਜੂਦ ਓਜ਼ੋਨ ਗੈਸ ਦੀ ਇੱਕ ਪਰਤ ਹੁੰਦੀ ਹੈ। ਇਸ ਦਾ ਸਭ ਤੋਂ ਮਹੱਤਵਪੂਰਨ ਕੰਮ ਹੁੰਦਾ ਹੈ ਕਿ ਸੂਰਜ ਤੋਂ ਆਉਣ ਵਾਲੀਆਂ ਜਿੰਨੀਆਂ ਵੀ ਹਾਨੀਕਾਰਕ ਯਾਨੀ ਕਿ ਅਲਟਰਾ ਵਾਇਲਟ ਰੇਜ਼ ਨੇ ਕਿਰਨਾਂ ਨੇ, UVB ਕਿਰਨਾਂ ਵੀ ਇਹਨਾਂ ਨੂੰ ਕਹਿੰਦੇ ਨੇ, ਇਹ ਕਿਰਨਾਂ ਦੇ ਵੱਡੇ ਹਿੱਸੇ ਨੂੰ ਸੋਖਣਾ। ਸਧਾਰਨ ਸ਼ਬਦਾਂ ਦੇ ਵਿੱਚ ਜੇਕਰ ਮੈਂ ਇਹ ਕਹਾਂ ਤਾਂ ਇਹ ਹੈ ਕਿ ਓਜ਼ੋਨ ਲੇਅਰ ਸਾਡੀ ਧਰਤੀ ਦੀ ਕੁਦਰਤੀ ਸੰਸਕਰੀਨ ਹੈ। ਪਰ ਸਾਲਾਂ ਤੱਕ ਮਨੁੱਖ ਨੇ ਆਪਣੇ ਰਸਾਇਣ ਵਰਤੇ ਜਿਨ੍ਹਾਂ ਨੇ ਇਸ ਸੁਰੱਖਿਆ ਕਵਚ ਨੂੰ ਨੁਕਸਾਨ ਪਹੁੰਚਾਇਆ, ਖਾਸ ਤੌਰ ਤੇ CFCs ਕਲੋਰੋਫਲੋਰੋਕਾਰਬਨਸ ਵਰਗੇ ਰਸਾਇਣ ਜੋ ਪੁਰਾਣੇ ਫਰਿੱਜ, ਏਅਰ ਕੰਡੀਸ਼ਨਸ ਤੇ ਕੁਝ ਐਰੋਸੋਲ ਉਤਪਾਦ ਵਿੱਚ ਵਰਤੇ ਜਾਂਦੇ ਨੇ। ਵਾਤਾਵਰਨ ਦੇ ਵਿੱਚ ਜਾ ਕੇ ਓਜ਼ੋਨ ਨੂੰ ਤੋੜਨ ਵਾਲੀਆਂ ਰਸਾਇਣਕ ਪ੍ਰਕਿਰਿਆਵਾਂ ਦੇ ਵਿੱਚ ਵੀ ਹਿੱਸਾ ਲੈਂਦੇ ਨੇ। ਇਸੇ ਕਾਰਨ ਅਸੀਂ ਅਕਸਰ ਓਜ਼ੋਨ ਹੋਲ ਜਾਂ ਫਿਰ ਓਜ਼ੋਨ ਪਰਤ ਵਿੱਚ ਛੇਦ ਬਾਰੇ ਅੱਜ ਕੱਲ ਸੁਣਦੇ ਹਾਂ। ਇੱਥੇ ਇੱਕ ਗੱਲ ਸਮਝਣੀ ਬੜੀ ਜ਼ਰੂਰੀ ਹੈ ਕਿ ਓਜ਼ੋਨ ਲੇਅਰ ਦਾ ਫਟਣਾ ਇਸ ਤਰ੍ਹਾਂ ਨਹੀਂ ਹੈ ਜਿਵੇਂ ਕੋਈ ਕਪੜਾ ਜਾਂ ਫਿਰ ਕੋਈ ਚਾਦਰ ਫਟ ਜਾਂਦੀ ਹੈ। ਇਸ ਦਾ ਮਤਲਬ ਹੈ ਕਿ ਕੁਝ ਖੇਤਰਾਂ ਦੇ ਵਿੱਚ ਓਜ਼ੋਨ ਦੀ ਮਾਤਰਾ ਬਹੁਤ ਘੱਟ ਹੋ ਗਈ ਹੈ। ਸਵਾਲ ਹੁਣ ਇਹ ਖੜਾ ਹੁੰਦਾ ਹੈ ਕਿ ਜੇ ਓਜ਼ੋਨ ਲੇਅਰ ਕਮਜ਼ੋਰ ਹੁੰਦੀ ਹੈ ਤਾਂ ਨੁਕਸਾਨ ਕੀ ਹੋ ਸਕਦੇ ਨੇ? ਬੜਾ ਹੀ ਸਿੰਪਲ ਸਵਾਲ ਹੈ। ਸਭ ਤੋਂ ਪਹਿਲਾਂ ਇਸ ਦਾ ਅਸਰ ਮਨੁੱਖਾਂ ਦੀ ਸਿਹਤ ਤੇ ਪੈਂਦਾ ਹੈ। ਵਧੇਰੇ UV ਕਿਰਨਾਂ ਦੇ ਸੰਪਰਕ ਦੇ ਨਾਲ ਸਕਿਨ ਕੈਂਸਰ ਦਾ ਖਤਰਾ ਵੱਧਦਾ ਹੈ। ਅੱਖਾਂ ਨੂੰ ਵੀ ਨੁਕਸਾਨ ਹੁੰਦਾ ਹੈ ਜਿਵੇਂ ਕਿ ਮੋਤੀਆਬਿੰਦ ਵਰਗੀਆਂ ਸਮੱਸਿਆਵਾਂ ਦੇ ਵਿੱਚ ਆ ਜਾਂਦੀਆਂ ਨੇ। ਇਸ ਤੋਂ ਇਲਾਵਾ UV ਕਿਰਨਾਂ ਸਰੀਰ ਦੀ ਇਮਿਊਨ ਪ੍ਰਣਾਲੀ ਤੇ ਵੀ ਪ੍ਰਭਾਵ ਪਾਉਂਦੀਆਂ ਨੇ। ਪਰ ਗੱਲ ਸਿਰਫ ਮਨੁੱਖਾਂ ਤੱਕ ਸੀਮਿਤ ਨਹੀਂ ਹੈ। ਓਜ਼ੋਨ ਦੀ ਕਮੀ ਪੌਦਿਆਂ ਤੇ ਖੇਤੀਬਾੜੀ ਨੂੰ ਵੀ ਪ੍ਰਭਾਵਿਤ ਕਰਦੀ ਹੈ। ਬਹੁਤ ਜ਼ਿਆਦਾ UVB ਕੁਝ ਫਸਲਾਂ ਦੇ ਵਾਧੇ ਤੇ ਉਤਪਾਦਨ ਤੇ ਮਾੜਾ ਅਸਰ ਪਾ ਸਕਦੀਆਂ ਨੇ। ਇਸ ਦਾ ਅਸਰ ਸਮੁੰਦਰੀ ਜੀਵਨ ਤੇ ਵੀ ਪੈ ਸਕਦਾ ਹੈ। ਸਮੁੰਦਰ ਦੇ ਵਿੱਚ ਮੌਜੂਦ ਫਾਈਟੋਪਲੈਕਟਨ ਯਾਨੀ ਕਿ ਭੋਜਨ ਲੜੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਵਧੇਰੇ UVB ਉਹਨਾਂ ਦੇ ਲਈ ਨੁਕਸਾਨਦਾਇਕ ਹੋ ਸਕਦੇ ਨੇ। ਪਰ ਇੱਥੇ ਇੱਕ ਉਮੀਦ ਵਾਲੀ ਗੱਲ ਵੀ ਹੈ। ਮਨੁੱਖ ਨੇ ਜੇ ਸਮੱਸਿਆ ਪੈਦਾ ਕੀਤੀ ਹੈ, ਮਨੁੱਖ ਨੇ ਮਿਲ ਕੇ ਇਸ ਦਾ ਹੱਲ ਲੱਭਣ ਦੀ ਵੀ ਕੋਸ਼ਿਸ਼ ਕੀਤੀ ਹੈ। ਮੌਂਟਰੀਅਲ ਪ੍ਰੋਟੋਕੋਲ ਦੇ ਰਾਹੀਂ ਦੁਨੀਆ ਦੇ ਦੇਸ਼ਾਂ ਨੇ ਓਜ਼ੋਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਈ ਰਸਾਇਣਾਂ ਨੂੰ ਘਟਾਉਣਾ ਤੇ ਬੰਦ ਕਰਨ ਲਈ ਸਾਂਝੇ ਕਦਮ ਚੁੱਕੇ। ਇਸ ਤੋਂ ਸਾਨੂੰ ਇੱਕ ਬੜਾ ਵੱਡਾ ਸਬਕ ਮਿਲਦਾ ਹੈ। ਜੇ ਦੁਨੀਆ ਇਕੱਠੀ ਹੋ ਕੇ ਕਿਸੇ ਵਾਤਾਵਰਨ ਸਮੱਸਿਆ ਦਾ ਸਾਹਮਣਾ ਕਰੇ ਤਾਂ ਬਦਲਾਵ ਹੋਣਾ ਸੰਭਵ ਹੈ। ਅਸੀਂ ਆਪਣੇ ਪੱਧਰ ਤੇ ਵੀ ਯੋਗਦਾਨ ਪਾ ਸਕਦੇ ਹਾਂ। ਪੁਰਾਣੇ ਫਰਿੱਜ ਤੇ ਏਅਰ ਕੰਡੀਸ਼ਨ ਜ਼ਿੰਮੇਵਾਰੀ ਦੇ ਨਾਲ ਨਿਪਟਾਉਣੇ ਚਾਹੀਦੇ ਨੇ ਤਾਂ ਜੋ ਉਨ੍ਹਾਂ ਦੇ ਵਿੱਚ ਮੌਜੂਦ ਹਾਨੀਕਾਰਕ ਰੈਫਰੀਜਰੈਂਟ ਵਾਤਾਵਰਨ ਦੇ ਵਿੱਚ ਨਾ ਜਾਣ। ਵਾਤਾਵਰਨ ਅਨੁਕੂਲ ਉਤਪਾਦਾਂ ਦੀ ਚੋਣ ਕਰਨੀ ਚਾਹੀਦੀ ਹੈ ਤੇ ਬੇਲੋੜੀ ਰਸਾਇਣਕ ਵਰਤੋਂ ਤੋਂ ਬਚਣਾ ਚਾਹੀਦਾ ਹੈ। ਸਭ ਤੋਂ ਜ਼ਰੂਰੀ ਹੈ ਸਾਡੀ ਅਵੇਅਰਨੈਸ ਯਾਨੀ ਕਿ ਜਾਗਰੂਕਤਾ। ਆਪਣੇ ਬੱਚਿਆਂ ਨੂੰ ਦੱਸੋ ਕਿ ਧਰਤੀ ਸਿਰਫ ਸਾਡਾ ਘਰ ਨਹੀਂ ਹੈ, ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ। ਅੱਜ ਜਦੋਂ ਅਸੀਂ ਅਸਮਾਨ ਵੱਲ ਵੇਖਦੇ ਹਾਂ ਤਾਂ ਸਾਨੂੰ ਓਜ਼ੋਨ ਲੇਅਰ ਨਜ਼ਰ ਨਹੀਂ ਆਉਂਦੀ ਪਰ ਇਸ ਦੀ ਅਹਿਮੀਅਤ ਹਰ ਸਾਹ ਵਿੱਚ ਮਹਿਸੂਸ ਹੁੰਦੀ ਹੈ। ਆਓ ਇੱਕ ਆਪਣੇ ਆਪ ਨਾਲ ਵਾਅਦਾ ਕਰੀਏ ਕਿ ਅਸੀਂ ਕੁਦਰਤ ਤੋਂ ਸਿਰਫ ਲਵਾਂਗੇ ਹੀ ਨਹੀਂ ਬਲਕਿ ਜੋ ਸਾਨੂੰ ਕੁਦਰਤ ਦਿੰਦੀ ਹੈ ਉਹਨਾਂ ਚੀਜ਼ਾਂ ਦੀ ਅਸੀਂ ਰੱਖਿਆ ਵੀ ਕਰਾਂਗੇ। ਕਿਉਂਕਿ ਆਖਰ ਵਿੱਚ ਗੱਲ ਸਿਰਫ ਓਜ਼ੋਨ ਲੇਅਰ ਦੀ ਨਹੀਂ, ਗੱਲ ਸਾਡੀ ਸਿਹਤ ਦੀ ਹੈ, ਗੱਲ ਸਾਡੇ ਬੱਚਿਆਂ ਦੇ ਭਵਿੱਖ ਦੀ ਹੈ, ਗੱਲ ਉਸ ਧਰਤੀ ਦੀ ਹੈ ਜਿਸ ਨੂੰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਛੱਡ ਕੇ ਜਾਣਾ। ਸੋ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੀਏ। ਇਸ ਦੇ ਨਾਲ ਹੀ ਨਾਲ ਹੁਣ ਗੱਲ ਕਰਦੇ ਹਾਂ ਆਮ ਜ਼ਿੰਦਗੀ ਦੀ। ਆਮ ਜ਼ਿੰਦਗੀ ਦੇ ਵਿੱਚ ਸੁੱਖ ਵੀ ਨੇ ਤੇ ਦੁੱਖ ਵੀ ਨੇ, ਪਰ ਅਹਿਮੀਅਤ ਸੁੱਖਾਂ ਦੀ ਉਦੋਂ ਹੁੰਦੀ ਹੈ ਜਦੋਂ ਦੋਸਤ ਨਾਲ ਹੋਣ, ਦੁੱਖ ਉਦੋਂ ਘੱਟ ਜਾਂਦੇ ਨੇ ਜਦੋਂ ਚੰਗਾ ਦੋਸਤ ਨਾਲ ਹੋਵੇ। ਦੋਸਤ ਉਹ ਨਹੀਂ ਹੁੰਦਾ ਜੋ ਸਿਰਫ ਹੱਸਣ ਵੇਲੇ ਤੁਹਾਡੇ ਨਾਲ ਖੜਾ ਹੋਵੇ ਬਲਕਿ ਤੁਹਾਡੀ ਚੁੱਪ ਨੂੰ ਵੀ ਉਹ ਸਮਝ ਜਾਵੇ ਕਿ ਇਸ ਨੂੰ ਕੋਈ ਪਰੇਸ਼ਾਨੀ ਹੈ। ਇਸ ਤਰ੍ਹਾਂ ਦੇ ਦੋਸਤ ਹੋਣਾ ਬੜਾ ਜ਼ਰੂਰੀ ਹੈ। ਇਹ ਚੰਗਾ ਦੋਸਤ ਹੁੰਦਾ ਜੋ ਤੁਹਾਡੀ ਕਾਮਯਾਬੀ ਤੋਂ ਖੁਸ਼ ਹੁੰਦਾ, ਤੁਹਾਡੀ ਤਰੱਕੀ ਤੋਂ ਖੁਸ਼ ਹੁੰਦਾ, ਜੋ ਤੁਸੀਂ ਗਲਤ ਰਸਤੇ ਵੱਲ ਜਾ ਰਹੇ ਹੋ ਤੁਹਾਨੂੰ ਰੋਕਣ ਦੀ ਹਿੰਮਤ ਵੀ ਰੱਖਦਾ। ਕਿਉਂਕਿ ਸੱਚਾ ਦੋਸਤ ਹਮੇਸ਼ਾ ਉਹ ਨਹੀਂ ਕਹਿੰਦਾ ਜੋ ਅਸੀਂ ਸੁਣਨਾ ਚਾਹੁੰਦੇ ਹਾਂ, ਕਈ ਵਾਰ ਉਹ ਗੱਲਾਂ ਵੀ ਕਹਿੰਦਾ ਜੋ ਸਾਨੂੰ ਸੁਣਨੀਆਂ ਚੰਗੀਆਂ ਨਹੀਂ ਲੱਗਦੀਆਂ, ਸਾਡੀ ਆਲੋਚਨਾ ਵੀ ਕਰਦਾ। ਪਰ ਬੜੇ ਖੁਸ਼ਕਿਸਮਤ ਹੁੰਦੇ ਨੇ ਉਹ ਲੋਕ ਜਿਨ੍ਹਾਂ ਦੇ ਦੋਸਤ ਉਹਨਾਂ ਦੀਆਂ ਗਲਤੀਆਂ ਉਹਨਾਂ ਦੇ ਅੱਗੇ ਰੱਖ ਦਿੰਦੇ ਨੇ। ਸਾਨੂੰ ਥੋੜੀ ਦੇਰ ਲਈ ਉਹ ਚੋ ਦੋਸਤ ਸਾਡੇ ਬੁਰੇ ਜ਼ਰੂਰ ਲੱਗਦੇ ਹੋਣਗੇ, ਪਰ ਇੱਕ ਵਾਰ ਸੋਚਣਾ ਜ਼ਰੂਰ, ਜੇ ਕੋਈ ਤੁਹਾਨੂੰ ਤੁਹਾਡੀ ਗਲਤੀ ਦੱਸਦਾ ਤਾਂ ਸਮਝੋ ਤੁਸੀਂ ਬਹੁਤ ਖੁਸ਼ਕਿਸਮਤ ਹੋ। ਦੋਸਤੀ ਦੇ ਵਿੱਚ ਵਾਹ ਵਾਹੀ ਕਰਨੀ ਨਹੀਂ ਹੁੰਦੀ, ਦੋਸਤੀ ਦੇ ਵਿੱਚ ਇੱਕ ਦੂਜੇ ਨੂੰ ਸਹੀ ਟਰੈਕ ਤੇ ਲਿਆਉਣਾ ਵੀ ਹੁੰਦਾ। ਸੋ ਇਹ ਦੋਸਤੀ ਦੀ ਖੂਬਸੂਰਤੀ ਹੈ। ਅੱਜ ਦੀ ਦੁਨੀਆਂ ਦੇ ਵਿੱਚ ਸਾਡੇ ਫੋਨ ਚ ਸੈਂਕੜਾ ਕੰਟੈਕਟਸ ਹੋ ਸਕਦੇ ਨੇ, ਸੋਸ਼ਲ ਮੀਡੀਆ ਤੇ ਹਜ਼ਾਰਾਂ ਫਾਲੋਵਰਸ ਹੋ ਸਕਦੇ ਨੇ, ਪਰ ਦਿਲ ਦੀ ਗੱਲ ਕਹਿਣ ਦੇ ਲਈ ਸਾਡੇ ਕੋਲ ਸ਼ਾਇਦ ਇੱਕ ਜਾਂ ਦੋ ਹੀ ਦੋਸਤ ਹੁੰਦੇ ਨੇ। ਇਸ ਲਈ ਦੋਸਤਾਂ ਦੀ ਗਿਣਤੀ ਨਹੀਂ, ਦੋਸਤਾਂ ਦੀ ਗਹਿਰਾ ਹੀ ਮਹੱਤਵ ਰੱਖਦੀ ਹੈ। ਚੰਗਾ ਦੋਸਤ ਸਾਡੀ ਜ਼ਿੰਦਗੀ ਨੂੰ ਸਿਰਫ ਖੁਸ਼ੀਆਂ ਨਾਲ ਨਹੀਂ ਭਰਦਾ, ਮੁਸ਼ਕਲ ਸਮੇਂ ਦੇ ਵਿੱਚ ਸਾਨੂੰ ਬਚਾਉਂਦਾ ਵੀ ਹੈ। ਜਦੋਂ ਅਸੀਂ ਹਾਰ ਜਾਂਦੇ ਹਾਂ ਤਾਂ ਉਹ ਕਹਿੰਦਾ ਹੈ ਕਿ ਇਹ ਤੇਰਾ ਅੰਤ ਨਹੀਂ ਹੋਇਆ, ਇੱਕ ਵਾਰ ਫਿਰ ਕੋਸ਼ਿਸ਼ ਕਰ, ਫਿਰ ਦੇਖੀ ਤੂੰ ਅੱਗੇ ਜਾਏਗਾ। ਜਦੋਂ ਅਸੀਂ ਆਪਣੇ ਆਪ ਤੇ ਸ਼ੱਕ ਕਰਦੇ ਹਾਂ ਤੇ ਉਹ ਸਾਨੂੰ ਸਾਡੀ ਕਾਬਲੀਅਤ ਯਾਦ ਕਰਵਾ ਦਿੰਦਾ। ਜਦੋਂ ਅਸੀਂ ਕਾਮਯਾਬ ਹੁੰਦੇ ਹਾਂ ਤਾਂ ਉਹ ਸਭ ਤੋਂ ਪਹਿਲਾਂ ਤਾਲੀ ਵਜਾਉਣ ਵਾਲਿਆਂ ਵਿੱਚੋਂ ਇੱਕ ਹੁੰਦਾ ਹੈ। ਪਰ ਦੋਸਤੀ ਸਿਰਫ ਲੈਣ ਦਾ ਨਾਮ ਨਹੀਂ ਹੁੰਦੀ, ਜੇ ਅਸੀਂ ਚੰਗਾ ਦੋਸਤ ਚਾਹੁੰਦੇ ਹਾਂ ਤਾਂ ਸਾਨੂੰ ਪਹਿਲਾਂ ਆਪ ਵੀ ਚੰਗਾ ਦੋਸਤ ਕਿਸੇ ਦਾ ਬਣਨਾ ਪਏਗਾ। ਦੋਸਤ ਦੀ ਗੱਲ ਸੁਣੋ, ਉਸਦਾ ਦੁੱਖ ਦਾ ਮਜ਼ਾਕ ਨਾ ਬਣਾਓ, ਉਸ ਤੇ ਭਰੋਸਾ ਨਾ ਤੋੜੋ, ਉਸਦੀ ਗੈਰ ਹਾਜ਼ਰੀ ਵਿੱਚ ਉਸਦੀ ਰਿਸਪੈਕਟ ਕਰੋ, ਸਭ ਤੋਂ ਵੱਧ ਉਸਦੀ ਕਾਮਯਾਬੀ ਵਿੱਚ ਦਿਲੋਂ ਖੁਸ਼ ਹੋਵੋ। ਚੰਗਾ ਦੋਸਤ ਬਣੋਗੇ ਤਾਂ ਤੁਹਾਨੂੰ ਵੀ ਚੰਗੇ ਦੋਸਤ ਮਿਲਣੇ ਸ਼ੁਰੂ ਹੋ ਜਾਣਗੇ, ਕਿਉਂਕਿ ਜਿਹੋ ਜਿਹਾ ਅਸੀਂ ਕਰਦੇ ਹਾਂ, ਜਿਹੋ ਜਿਹੇ ਬੀਜ ਅਸੀਂ ਬੋਨੇ ਹਾਂ, ਉਹੋ ਜਿਹਾ ਹੀ ਫਲ ਅਸੀਂ ਖਾਂਦੇ ਹਾਂ। ਜ਼ਿੰਦਗੀ ਦੇ ਸਫ਼ਰ ਦੇ ਵਿੱਚ ਕਈ ਲੋਕ ਸਾਡੇ ਨਾਲ ਕੁਝ ਦੂਰ ਤੱਕ ਤੁਰਦੇ ਨੇ, ਕੁਝ ਰਸਤੇ ਵਿੱਚ ਛੱਡ ਜਾਂਦੇ ਨੇ, ਪਰ ਕੁਝ ਅਜੇ ਹੁੰਦੇ ਨੇ ਜੋ ਹੱਥ ਫੜ ਕੇ ਕਹਿੰਦੇ ਨੇ ਰਸਤਾ ਭਾਵੇਂ ਔਖਾ ਹੋਵੇ ਚਲ ਆਪਾਂ ਇਕੱਠੇ ਹਾਂ। ਅਜਿਹਾ ਦੋਸਤ ਮਿਲਣਾ ਸੱਚਮੁੱਚ ਖੂਬਸੂਰਤ ਕਿਸਮਤ ਹੈ। ਇਸ ਲਈ ਜੇ ਤੁਸੀਂ ਜ਼ਿੰਦਗੀ ਵਿੱਚ ਕੋਈ ਅਜਿਹਾ ਦੋਸਤ ਹੈ ਜੋ ਤੁਹਾਨੂੰ ਸਮਝਦਾ ਹੈ, ਤੁਹਾਡੀ ਕਦਰ ਕਰਦਾ ਹੈ, ਔਖੇ ਵੇਲੇ ਤੁਹਾਡੇ ਨਾਲ ਖੜਦਾ ਹੈ, ਤਾਂ ਉਸ ਨੂੰ ਸ਼ੁਕਰੀਆ ਜ਼ਰੂਰ ਕਹੀਓ। ਇਹ ਵੀ ਕਹੀਓ ਕਿ ਧੰਨਵਾਦ, ਤੂੰ ਮੇਰੀ ਜ਼ਿੰਦਗੀ ਦਾ ਇੱਕ ਹਸੀਨ ਹਿੱਸਾ ਬਣਿਆ, ਕਿਉਂਕਿ ਚੰਗਾ ਦੋਸਤ ਸਿਰਫ ਸਾਥ ਨਹੀਂ ਦਿੰਦਾ, ਤੇ ਵੱਡੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਸ਼ੁਕਰ ਅਦਾ ਕਿੰਨਾ ਕਰਦੇ ਹੋ। ਸੋ ਬਹੁਤ ਜ਼ਰੂਰੀ ਹੈ ਕਿ ਸਾਡੇ ਕੋਲ ਜੋ ਕੁਝ ਹੈ ਅਸੀਂ ਸ਼ੁਕਰਾਨਾ ਵੀ ਕਰੀਏ, ਤੇ ਉਸ ਪਰਮਾਤਮਾ ਦਾ ਵੀ ਸ਼ੁਕਰਾਨਾ ਕਰੀਏ ਜਿਸ ਨੇ ਸਾਨੂੰ ਇਹ ਸਭ ਦਿੱਤਾ ਹੁੰਦਾ। ਥੈਂਕ ਯੂ ਕਹਿਣ ਦੇ ਨਾਲ ਕੌਨਫੀਡੈਂਸ ਵੀ ਬਿਲਡਅਪ ਹੁੰਦਾ। ਸੋ ਦੱਸਾਂ ਮੈਂ ਇਹ ਸੀ ਅੱਜ ਦੀ ਗੱਲ, ਜਿਸ ਵਿੱਚ ਅਸੀਂ ਗੱਲ ਕੀਤੀ ਕਿ ਓਜ਼ੋਨ ਲੇਅਰ ਦੇ ਬਾਰੇ ਜਾਣਨਾ, ਉਸ ਦੇ ਜੋ ਉਸ ਦੇ ਵਿੱਚ ਕਮੀਆਂ ਹੁਣ ਹੋ ਰਹੀਆਂ ਨੇ, ਉਸ ਨੂੰ ਠੀਕ ਕਰਨਾ ਸਾਡੀ ਜ਼ਿੰਮੇਵਾਰੀ ਕਿੰਨੀ ਬਣਦੀ ਹੈ, ਤੇ ਜੇਕਰ ਓਜ਼ੋਨ ਲੇਅਰ ਖਰਾਬ ਹੁੰਦੀ ਹੈ ਤਾਂ ਸਾਡੇ ਕਿੰਨੇ ਨੁਕਸਾਨ ਹੁੰਦੇ ਨੇ। ਇਹਦੇ ਨਾਲ ਹੀ ਨਾਲ ਸਮਾਜਿਕ ਗੱਲ, ਦੋਸਤੀ ਦੀ ਗਹਿਰਾਈ ਨੂੰ ਪਛਾਣਨਾ। ਸੋ ਇਹਨਾਂ ਗੱਲਾਂ ਦਾ ਰੱਖੀਏ ਧਿਆਨ, ਇਹ ਸੀ ਅੱਜ ਦੇ ਵਿਸ਼ੇ। ਵਾਧਿਆਂ ਸਾਹਮਣੇ ਆਪਣੇ ਅਗਲੇ ਸਿਲਸਿਲੇ ਵੱਲ, ਸਾਡਾ ਅਗਲਾ ਸਿਲਸਿਲਾ ਹੈ ਪ੍ਰੋਗਰਾਮ ਜੀ ਆਇਆਂ ਨੂੰ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਹਮਣ ਆਓ ਸੁਣਦੇ ਹਾਂ ਕਵੀ ਹਰਮੀਤ ਵਿਦਿਆਰਥੀ ਦੇ ਨਾਲ ਹੋਈ ਇੱਕ ਮੁਲਾਕਾਤ।
1: ਸਾਡੇ ਇਸ ਪ੍ਰੋਗਰਾਮ ਵਿੱਚ ਬਹੁਤ ਮਸ਼ਹੂਰ ਕਵੀ ਹਰਮੀਤ ਵਿਦਿਆਰਥੀ ਜੀ ਆਏ ਹਨ, ਅਸੀਂ ਅੱਜ ਉਹਨਾਂ ਨਾਲ ਗੁਫ਼ਤਗੂ ਕਰਾਂਗੇ। ਹਰਮੀਤ ਵਿਦਿਆਰਥੀ ਜੀ, ਤੁਹਾਡਾ ਸਾਡੇ ਇਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਹੈ।
2: ਬਹੁਤ ਸ਼ੁਕਰੀਆ ਕੰਗ ਸਾਹਿਬ, ਤੁਹਾਡਾ ਵੀ, ਆਕਾਸ਼ਵਾਣੀ ਦਾ ਵੀ, ਤੇ ਤੁਹਾਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
1: ਹਰਮੀਤ ਵਿਦਿਆਰਥੀ ਜੀ ਨੇ ਅੱਜ ਤੱਕ ਆਪਣੀਆਂ ਮੌਲਿਕ ਚਾਰ ਕਵਿਤਾ ਦੀਆਂ ਕਿਤਾਬਾਂ ਲਿਖੀਆਂ ਹਨ ਔਰ ਸਰੋਤਿਆਂ ਦੇ ਸਾਹਮਣੇ ਪੇਸ਼ ਕੀਤੀਆਂ ਹਨ ਔਰ ਇਨ੍ਹਾਂ ਦੀਆਂ ਕਿਤਾਬਾਂ ਨੂੰ ਭਰਪੂਰ ਹੁੰਗਾਰਾ ਮਿਲਿਆ ਹੈ। ਮੈਂ ਅੱਜ ਚਾਹਾਂਗਾ ਕਿ ਹਰਮੀਤ ਵਿਦਿਆਰਥੀ ਜੀ ਨਾਲ ਗੱਲਬਾਤ ਕਰਦਿਆਂ ਹੋਇਆਂ ਅਸੀਂ ਸ਼ੁਰੂਆਤ ਉਨ੍ਹਾਂ ਦੀ ਕਿਸੇ ਕਵਿਤਾ ਤੋਂ ਹੀ ਕਰੀਏ।
2: ਮੈਂ ਕੰਗ ਸਾਹਿਬ ਦੋ ਚਾਰ ਸ਼ੇਅਰ ਤੁਹਾਡੇ ਨਾਲ ਸਾਂਝੇ ਕਰਦਾ। ਸ਼ੁਰੂਆਤ ਵਿਚ ਆਪਣੀ ਪਿਆਸ ਦੀ ਇੰਜ ਕਹਾਣੀ ਲਿਖਦੇ ਵਾ। ਮੈਂ ਸਾਗਰ ਦੀ ਰੇਤ ਨੂੰ ਪਾਣੀ ਲਿਖਦੇ ਵਾ, ਜਿਨ੍ਹਾਂ ਦੇ ਸਾਹਾਂ ਵਿਚ ਘੁਲ ਕੇ ਮਹਿਕ ਗਿਆ, ਰੱਬ ਦੀ ਥਾਂ ਯਾਰਾਂ ਦੀ ਢਾਣੀ ਲਿਖਦੇ ਵਾ।
1: ਕੁਮਾਰ ਕਿਆ ਬਾਤ ਹੈ,
2: ਦੋ ਦਿਨ ਸ਼ਾਇਦ ਹੋਰ ਸੁਣਨਾ ਕਿ ਕਿਨਾਰੇ ਬਹਿ ਕੇ ਦਰਿਆ ਦੀ ਰਵਾਨੀ ਵੇਖਦੇ ਰਹਿਣਾ। ਮੇਰੀ ਕਿਸਮਤ ਚ ਹੈ ਸ਼ਾਇਦ ਵਗਨ ਦੀ ਸੋਚਦੇ ਰਹਿਣਾ, ਝੁਕੇ ਸਿਰ ਹੀ ਤੇਰੇ ਦਰਬਾਰ ਵਿਚ ਪ੍ਰਵਾਨ ਹੁੰਦੇ ਨੇ ਤੇ ਸਾਡਾ ਸ਼ੌਕ ਹਰ ਮਕਤਲ ਚੋ ਤਣ ਕੇ ਲੰਘਦੇ ਰਹਿਣਾ। ਤੇ ਸ਼ੇਰ ਹੈ ਕਿ ਮੇਰੀ ਜੀਭਾਂ ਨੂੰ ਚੁੱਪ ਰਹਿਣਾ ਨਹੀਂ ਆਇਆ ਅਜੇ ਤੀਕਰ, ਬੜਾ ਮੁਸ਼ਕਿਲ ਹੈ ਪਰ ਹੈ ਲਾਜ਼ਮੀ ਸੱਚ ਬੋਲਦੇ ਰਹਿਣਾ।
1: ਬਹੁਤ ਅੱਛੀ, ਬਹੁਤ ਅੱਛੀ। ਹਰਮੀਤ ਜੀ, ਵੈਸੇ ਤਾਂ ਤੁਹਾਡੀਆਂ ਸਾਰੀਆਂ ਨਜ਼ਮਾਂ ਕਵਿਤਾਵਾਂ ਆਪਾਂ ਸੁਣਦੇ ਰਹੇ ਹਾਂ, ਸਾਰੀਆਂ ਨਜ਼ਮਾਂ ਕਵਿਤਾਵਾਂ ਹੀ ਤੁਸੀਂ ਬਿਹਤਰੀਨ ਕਹੀਆਂ, ਇਹ ਵੀ ਅਸੀਂ ਤੁਹਾਡੇ ਕੋਲੋਂ ਸੁਣਦੇ ਹੀ ਰਵਾਂਗੇ ਇਸ ਪ੍ਰੋਗਰਾਮ ਦੇ ਵਿਚ। ਪਹਿਲਾਂ ਮੈਨੂੰ ਤੁਸੀਂ ਆਪਣੇ ਬਚਪਨ ਬਾਰੇ ਕੁਝ ਜਾਣਨਾ ਪਾਓ।
2: ਕਾਸ਼ਾ, ਮੇਰਾ ਤਾਲੁਕ ਫਿਰੋਜ਼ਪੁਰ ਨਾਲ ਹੈ। ਮੇਰੇ ਵੱਡ ਵਡੇਰੇ ਲਹਿੰਦੇ ਪੰਜਾਬ ਚ ਹੱਲਿਆਂ ਵੇਲੇ 1947 ਵੇਲੇ ਚੂਹੀਆਂ ਇਲਾਕੇ ਚ ਪਿੰਡ ਜੰਡਵਾਲਾ ਤੋਂ ਉੱਠ ਕੇ ਫਿਰੋਜ਼ਪੁਰ ਆਏ। ਮੇਰੇ ਫਾਦਰ ਸਾਹਿਬ ਹੋਰੀ ਪੰਜ ਭਰਾ ਤਿੰਨ ਭੈਣਾਂ। ਮੇਰੇ ਫਾਦਰ ਸਾਹਿਬ ਪਹਿਲੇ ਮੁਲਾਜ਼ਮ ਸੀ ਸਾਡੇ ਪਰਿਵਾਰ ਚੋਂ। ਮੈਂ ਫਿਰੋਜ਼ਪੁਰ ਚ ਐਸ ਡੀ ਸਕੂਲ ਚ ਪੜਿਆ।
3: ਹਾਂਜੀ।
2: ਮੁੜ ਕੇ ਫਾਦਰ ਸਾਹਿਬ ਦੀ ਬਦਲੀ ਹੋ ਜਾਣ ਕਾਰਨ ਫਰੀਦਕੋਟ ਬਲਬੀਰ ਹਾਈ ਸਕੂਲ ਚ ਦਾਖਲਾ ਲਿਆ।
3: ਹਾਂਜੀ।
2: ਬਲਬੀਰ ਹਾਈ ਸਕੂਲ ਚ ਹੀ ਸਾਡੇ ਅਧਿਆਪਕ ਹੁੰਦੇ ਸੀ ਸਰਦਾਰ ਫੌਜਾ ਸਿੰਘ ਬਰਾੜ।
3: ਅੱਛਾ ਜੀ।
2: ਜਿਨ੍ਹਾਂ ਨੂੰ ਸਾਹਿਤ ਜਗਤ ਦੇ ਵਿਚ ਨਵਰਾਹੀ ਘੁਗਿਆਨ ਵੀ ਉਨ੍ਹਾਂ ਦੇ ਨਾਂ ਨਾਲ ਜਾਣਿਆ ਜਾਂਦਾ।
3: ਅੱਛਾ ਜੀ। ਅੱਛਾ।
2: ਤੇ ਉਨ੍ਹਾਂ ਦੇ ਸੰਗ ਸਾਥ ਵਿਚ ਕਵਿਤਾ ਪੜ੍ਹਨ ਦੀ ਚੇਤਕ ਲੱਗੀ। ਪਹਿਲੀ ਜਿਹੜੀ ਕਿਤਾਬ ਸੀ ਉਹ ਸੀ ਘਾਲਣਾ, ਜਿਹੜੀ ਨਵਰਾਹੀ ਸਾਹਿਬ ਨੇ ਮੈਨੂੰ ਦਿੱਤੀ। ਦਸਵੀਂ ਕਰਨ ਤੋਂ ਬਾਅਦ ਫਿਰ ਬਜਿੰਦਰਾ ਕਾਲਜ ਫਰੀਦਕੋਟ ਦਾਖਲਾ ਲਿਆ।
3: ਹਾਂਜੀ।
2: ਤੇ ਉਥੇ ਜਾ ਕੇ ਜਿਹੜੇ ਬਹੁਤ ਅੱਜ ਦੇ ਚਰਚਿਤ ਸ਼ਾਇਰ ਨੇ, ਧਰਮ ਕੰਮਿਆਣਾ, ਤੇਜਵਿੰਦਰ, ਇਕ ਗੀਤਕਾਰ ਹੁੰਦੇ ਸੀ ਗੁਰਚਰਨ ਕਰਾਈਆਂ ਵਾਲਾ, ਇਹ ਸਾਰੇ ਸਾਡੇ ਸੀਨੀਅਰ ਸੀਗੇ। ਤੇਜਵਿੰਦਰ, ਨਿਰਮਲ ਜੌੜਾ, ਇਹ ਸਾਰੇ ਸਾਡੇ ਸੀਨੀਅਰ ਸੀ। ਇਹਨਾਂ ਦੀ ਸੰਗਤ ਰਹਿੰਦਿਆਂ ਫਿਰ ਲਿਖਣ ਦਾ ਸ਼ੌਕ ਪਿਆ ਤੇ ਹੌਲੀ ਹੌਲੀ ਕਵਿਤਾ ਦੇ ਰਾਹ ਤੇ ਤੁਰੇ। 1990 ਚ ਮੇਰੀ ਪਹਿਲੀ ਕਿਤਾਬ ਸੁਰਜੀਤ ਪਾਤਰ ਹੋਰਾਂ ਦੀ ਪ੍ਰੇਰਣਾ ਨਾਲ ਆਪਣੇ ਖਿਲਾਫ਼ ਛਪੀ ਸੀ। ਇਹ 1990 ਦੀ ਗੱਲ।
3: 90 ਦੀ ਗੱਲ।
2: ਤੇ ਇਉਂ ਮੇਰੇ ਲਿਖਣ ਪੜ੍ਹਨ ਦੇ ਸਮੇਂ ਨੂੰ ਜੇ ਮਾਪਿਆ ਜਾਵੇ ਤਾਂ ਉਹ ਤਕਰੀਬਨ 38 ਕੁ ਸਾਲ ਮਨਾਉਂਦਾ।
3: ਬਿਲਕੁਲ। ਵਾਹ, ਬਹੁਤ ਵਧੀਆ। ਹਾਂਜੀ ਹਾਂਜੀ। ਜਿਹੜੀ ਤੁਹਾਡੀ ਪਹਿਲੀ ਬੁੱਕ ਹੈ ਜਿਹੜੀ ਛਪੀ, ਉਹਦੇ ਵਿਚੋਂ ਜਿਹੜੀ ਤੁਹਾਨੂੰ ਕੋਈ ਕਵਿਤਾ ਅੱਛੀ ਆਉਂਦੀ ਹੈ ਤੁਸੀਂ ਉਹ ਸਾਨੂੰ ਸੁਣਾਓ।
2: ਮੇਰੀ ਪਹਿਲੀ ਕਿਤਾਬ 1990 ਚ ਛਪੀ ਆਪਣੇ ਖਿਲਾਫ਼।
3: ਹਾਂਜੀ।
2: ਤੇ ਉਹਨੂੰ ਛਪੀ ਨੂੰ ਹੋ ਗਏ ਨੇ ਤਕਰੀਬਨ 35 ਸਾਲ।
3: ਹਾਂਜੀ।
2: ਮੈਨੂੰ ਹੁਣ ਐਗਜੈਕਟਲੀ ਕੋਈ ਕਵਿਤਾ ਉਸ ਵਿਚੋਂ ਯਾਦ ਨਹੀਂ ਆਉਣੀ, ਪਰ ਮੈਂ ਤੁਹਾਨੂੰ ਇੱਕ ਹੋਰ ਕਵਿਤਾ ਸੁਣਾਉਣਾ।
3: ਹਾਂਜੀ ਹਾਂਜੀ।
2: ਨਜ਼ਮ ਦਾ ਨਾਂ ਹੈ ਮੇਰਾ ਆਪਣਾ ਆਸਮਾਨ। ਉਮਰ ਭਰ ਤੇਰੀ ਚਾਰ ਦੁਆਰੀ ਵਿਚ ਆਪਣੇ ਜੋਗੀ ਨੁੱਕਰ ਭਾਲਦਿਆਂ ਟੁੱਟਦੀ ਭੱਜਦੀ ਭੁਲਦੀ ਗੁਆਚਦੀ ਰਹੀ। ਉਮਰ ਭਰ ਤੇਰੀ ਚਾਰ ਦੁਆਰੀ ਵਿਚ ਆਪਣੇ ਜੋਗੀ ਨੁੱਕਰ ਭਾਲਦਿਆਂ ਟੁੱਟਦੀ ਭੱਜਦੀ ਭੁਲਦੀ ਗੁਆਚਦੀ ਰਹੀ। ਤੇਰੇ ਇਸ਼ਕ ਵਿਚ ਝੱਲੀ ਹੋਈ ਨੂੰ ਕਦੇ ਅਹਿਸਾਸ ਹੀ ਨਹੀਂ ਹੋਇਆ ਕਿ ਮੇਰੇ ਅੰਦਰ ਤੇਰੇ ਤੋਂ ਵੱਡਾ ਮੇਰਾ ਆਪਣਾ ਆਕਾਸ਼।
3: ਵਾਹ, ਬਹੁਤ ਵਧੀਆ। ਅੱਛਾ ਰਮੇਸ਼ ਜੀ, ਜਿਸ ਤਰੀਕੇ ਨਾਲ ਕਵੀ ਨੂੰ ਬਹੁਤ ਚੀਜ਼ਾਂ ਜਿਹੜੀਆਂ ਸਮਾਜ ਦੇ ਵਿਚ ਰਹਿੰਦੀਆਂ ਪ੍ਰਭਾਵਿਤ ਕਰਦੀਆਂ, ਤੇ ਤੁਹਾਡੀ ਕਵਿਤਾ ਨੂੰ ਕਿਹੜੀ ਮੁੱਖ ਚੀਜ਼ ਨੇ ਪ੍ਰਭਾਵਿਤ ਕੀਤਾ ਜਿਸ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਕਵਿਤਾ ਲਿਖੀ?
2: ਕਵੀ ਸਾਹਿਬ, ਜਦੋਂ ਕਵਿਤਾ ਲਿਖਣ ਲੱਗੇ ਸੀ ਉਦੋਂ ਤਾਂ ਸਾਡੇ ਬਰਜਿੰਦਰਾ ਕਾਲਜ ਚ ਬਹੁਤ ਮਾਹੌਲ ਸ਼ਾਇਰਾਨਾ ਸੀ ਤੇ ਕਵੀਆਂ ਦੀ ਬਹੁਤ ਬੱਲੇ ਬੱਲੇ ਹੁੰਦੀ ਸੀ, ਤੇ ਸ਼ੁਰੂਆਤ ਦੌਰ ਵਿਚ ਤਾਂ ਬੱਲੇ ਬੱਲੇ ਨੇ ਪ੍ਰਭਾਵਿਤ ਕੀਤਾ। ਫਿਰ ਹੌਲੀ ਹੌਲੀ ਜਿਵੇਂ ਜਿਵੇਂ ਪੜ੍ਹਦੇ ਗਏ ਤੇ ਫਿਰ ਸਮਝਾਈ ਕਿ ਕਵਿਤਾ ਅਸਲ ਚ ਬੱਲੇ ਬੱਲੇ ਵਾਲੀ ਚੀਜ਼ ਨਹੀਂ ਹੈ। ਇਹ ਤੁਹਾਨੂੰ ਜ਼ਿੰਦਗੀ ਨੂੰ ਦੇਖਣਾ, ਪਰਖਣਾ, ਸਮਝਣਾ ਸਿਖਾਉਂਦੀ ਹੈ, ਤੁਹਾਨੂੰ ਸੂਖਮ ਬਣਾਉਂਦੀ ਹੈ। ਫਿਰ ਹੌਲੀ ਹੌਲੀ ਪੰਜਾਬੀ ਦੇ ਹੋਰ ਕਵੀਆਂ ਨੇ, ਡਾਕਟਰ ਹਰਭਜਨ ਸਿੰਘ ਨੇ, ਪਾਤਰ ਸਾਹਿਬ ਨੇ ਪਾਠ ਨੂੰ ਪੜਿਆ, ਉਹਨਾਂ ਨੇ ਪ੍ਰਭਾਵਿਤ ਕੀਤਾ ਤੇ ਉਹ ਪ੍ਰਭਾਵ ਹੌਲੀ ਹੌਲੀ ਬਦਲਦੇ ਵੀ ਰਹਿੰਦੇ ਨੇ। ਕਦੇ ਤੁਹਾਨੂੰ ਤੁਹਾਡੇ ਅੰਦਰ ਵਾਪਰਲੀਆਂ ਕੁਝ ਘਟਨਾਵਾਂ ਪ੍ਰਭਾਵਿਤ ਕਰਦੀਆਂ ਨੇ, ਕਦੇ ਤੁਹਾਨੂੰ ਤੁਹਾਡਾ ਚੌਗਿਰਦਾ ਪ੍ਰਭਾਵਿਤ ਕਰਦਾ, ਕਦੇ ਤੁਹਾਨੂੰ ਮੁਹੱਬਤ ਪ੍ਰਭਾਵਿਤ ਕਰਦੀ ਹੈ ਤੇ ਕਦੇ ਤੁਹਾਨੂੰ ਰਾਜਨੀਤੀ ਪ੍ਰਭਾਵਿਤ ਕਰਦੀ ਹੈ। ਇਹ ਸਾਰੀਆਂ ਚੀਜ਼ਾਂ ਮੈਨੂੰ ਵੀ ਪ੍ਰਭਾਵਿਤ ਕਰਦੀਆਂ ਨੇ।
3: ਅੱਛਾ ਰਮੇਸ਼ ਜੀ, ਤੁਸੀਂ ਦੋ ਤਿੰਨ ਵਾਰੀ ਮੇਰਾ ਖਿਆਲ ਹੈਗਾ ਕਿ ਤੁਸੀਂ ਇੱਕ ਵਾਰੀ ਤਾਂ ਜਨਰਲ ਸੈਕਟਰੀ ਰਹੇ ਕੇਂਦਰੀ ਲਿਖਤ ਸਭਾ ਦੀ
2: ਜੀ,
3: ਤੇ ਦੋ ਵਾਰੀ ਸ਼ਾਇਦ ਤੁਸੀਂ ਵਾਈਸ ਪ੍ਰੈਜੀਡੈਂਟ ਵੀ ਰਹੇ। ਤੁਸੀਂ ਜਦੋਂ ਵਾਈਸ ਪ੍ਰੈਜੀਡੈਂਟ ਰਹੇ ਤੇ ਜਨਰਲ ਸੈਕਟਰੀ ਰਹੇ, ਤੁਸੀਂ ਉਸ ਟਾਈਮ ਦੇ ਵਿਚ ਸਾਹਿਤ ਲਈ ਆਪਣੀ ਕਿਹੜੀ ਭੂਮਿਕਾ ਨਿਭਾਈ?
2: ਪਹਿਲੀ ਗੱਲ ਤੇ ਇਹ ਕਿ ਜਦੋਂ ਤੁਸੀਂ ਇੱਕ ਜਥੇਬੰਦੀ ਚ ਕੰਮ ਕਰਦੇ ਹੋ ਤਾਂ ਉਦੋਂ ਤੁਹਾਨੂੰ ਉਸ ਜਥੇਬੰਦੀ ਦੇ ਮੁਤਾਬਕ ਤੇ ਉਸ ਜਥੇਬੰਦੀ ਦੀ ਹੈਸੀਅਤ ਮੁਤਾਬਕ ਕੰਮ ਕਰਨਾ ਪੈਂਦਾ। ਫਿਰ ਵੀ ਜਦੋਂ ਮੈਂ ਮੀਤ ਪ੍ਰਧਾਨ ਰਿਹਾ ਤਾਂ ਦੋ ਵੱਡੀਆਂ ਸਰਵ ਭਾਰਤੀ ਕਾਨਫਰੰਸਾਂ ਚ ਮੇਰਾ ਕਾਫੀ ਯੋਗਦਾਨ ਰਿਹਾ। ਜਦੋਂ ਮੈਂ ਜਨਰਲ ਸਕੱਤਰ ਰਿਹਾ ਤਾਂ ਉਦੋਂ ਅਸੀਂ 5-6 ਦੋ ਰੋਜ਼ ਦਾ ਸੈਮੀਨਾਰ ਕਰਾਏ।
3: ਅੱਛਾ ਜੀ।
2: ਕਵਿਤਾ ਸੈਮੀਨਾਰ, ਕਹਾਣੀ ਸੈਮੀਨਾਰ, ਨਾਵਲ ਸੈਮੀਨਾਰ, ਨਾਰੀ ਉਤਸਵ, ਔਰ ਉਦੋਂ ਅਸੀਂ ਕੋਸ਼ਿਸ਼ ਕੀਤੀ ਸਾਡੇ ਤਿੰਨ ਵੱਡੇ ਸਮਾਗਮਾਂ ਚ ਲਹਿੰਦੇ ਪੰਜਾਬ ਤੋਂ ਵੀ ਦੋਸਤ ਆਏ, ਅਸੀਂ ਪੰਜਾਬ ਭਰ ਵਿਚ ਉਨ੍ਹਾਂ ਨੂੰ ਲੈ ਕੇ ਗਏ।
3: ਬਿਲਕੁਲ ਜੀ ਬਿਲਕੁਲ।
2: ਸੋ ਫਿਰ ਜਿਹੜਾ ਇਕ ਜਥੇਬੰਦੀਆਂ ਦਾ ਕਾਰਜ ਹੁੰਦਾ ਹੈ ਕਿ ਉਹ ਜਥੇਬੰਦਕ ਤੌਰ ਤੇ ਸਰਕਾਰ ਨੂੰ ਮਜਬੂਰ ਕਰਨ, ਪਾਲਿਸੀਆਂ ਬਣਾਉਣ ਲਈ, ਉਹਦੇ ਲਈ ਵੀ ਅਸੀਂ ਖਾਸੀਆਂ ਕੋਸ਼ਿਸ਼ਾਂ ਕੀਤੀਆਂ। ਪਰ ਜਿਹੜਾ ਰਾਜ ਭਾਸ਼ਾ ਐਕਟ 2008 ਹੈ,
3: ਹਾਂਜੀ,
2: ਉਹ ਉਨ੍ਹਾਂ ਕੋਸ਼ਿਸ਼ਾਂ ਦਾ ਹੀ ਨਤੀਜਾ ਸੀ।
3: ਅੱਛਾ ਹਮੀਦ ਜੀ, ਤੁਹਾਡੀ ਦੂਸਰੀ ਪੁਸਤਕ ਫਿਰ ਕਦੋਂ ਛਪੀ?
2: ਮੇਰੀ ਪਹਿਲੀ ਕਿਤਾਬ 1990 ਚ ਛਪੀ ਤੇ ਦੂਸਰੀ ਕਿਤਾਬ ਸਮੁੰਦਰ ਬੁਲਾਉਂਦਾ ਹੈ ਇਹ 2003 ਚ ਛਪੀ।
3: 2003 ਚ, ਯਾਨੀ 13 ਸਾਲ ਬਾਅਦ ਦੂਸਰੀ ਕਿਤਾਬ,
2: 13 ਸਾਲ ਬਾਅਦ।
3: ਇੰਨੀ ਦੇਰ ਬਾਅਦ ਕਿਤਾਬ ਛਪਣ ਦਾ ਹਰਮੀਤ ਜੀ ਕੋਈ ਖਾਸ ਕਾਰਨ ਕਿ ਜਿੱਦਾਂ ਅੱਜ ਕੱਲ ਕਵੀ ਹੈ ਦੂਸਰੇ ਤੀਸਰੇ ਸਾਲ ਦੀ ਪੁਸਤਕ ਛਪਾ ਲੈਂਦੇ ਆ, ਤੁਸੀਂ ਇੰਨੀ ਦੇਰ ਬਾਅਦ ਕਿਤਾਬ ਛਪਾਈ?
2: ਨਹੀਂ, ਮੈਂ ਅਸਲ ਦੇ ਵਿਚ ਮੈਂ ਬਹੁਤ ਸਲੋ ਲਿਖਣ ਵਾਲਾ ਕਵੀ ਆ।
3: ਹਾਂਜੀ,
2: ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਤਕਰੀਬਨ 38 ਸਾਲ ਹੋ ਗਏ ਲਿਖਦਿਆਂ ਨੂੰ।
3: ਹਾਂਜੀ,
2: ਤੇ ਮੇਰੇ ਖਾਤੇ ਵਿਚ 200 ਤੋਂ ਵੱਧ ਕਵਿਤਾਵਾਂ ਨਹੀਂ ਹੈਗੀਆਂ।
3: ਹਾਂਜੀ ਹਾਂਜੀ,
2: ਇਹਦਾ ਮਤਲਬ ਚਾਰ ਕਿਤਾਬਾਂ ਦੀ ਐਵਰੇਜ, ਸਾਡਾ ਚਾਰ ਕਵਿਤਾਵਾਂ ਦੀ ਸਾਲ ਦੀ ਬਣਦੀ ਹੈ। ਮੈਂ ਇੱਦਾਂ ਹੀ ਲਿਖਦਾ ਵਾਂ, ਪਰ ਕਈ ਵਾਰੀ ਮੈਂ 2-2 ਸਾਲ, 3-3 ਸਾਲ ਕੁਛ ਨਹੀਂ ਲਿਖਦਾ, ਨਹੀਂ ਲਿਖਿਆ ਜਾਂਦਾ, ਪਰ ਉਸ ਦੌਰ ਵਿਚ ਵੀ ਮੇਰਾ ਪੜ੍ਹਨ ਦਾ ਰਿਆਜ਼ ਚੱਲਦਾ ਰਹਿੰਦਾ। ਠੀਕ ਹੈ, ਮੈਂ ਬਹੁਤ ਘੱਟ ਲਿਖਿਆ। ਦੂਜੀ ਕਿਤਾਬ ਮੇਰੀ 2003 ਚ ਛਪਦੀ ਹੈ, ਤੀਜੀ ਕਿਤਾਬ ਮੇਰੀ 2014 ਚ ਛਪਦੀ ਹੈ, 11 ਸਾਲ ਬਾਅਦ।
3: ਅੱਛਾ,
2: ਚੌਥੀ ਕਿਤਾਬ ਮੇਰੀ 2022 ਚ, 8 ਸਾਲ ਦਾ ਗੈਪ ਫੇਰ ਹੈ। ਮੇਰੀਆਂ ਕਵਿਤਾਵਾਂ ਵਿਚ, ਕਿਤਾਬਾਂ ਛਪਣ ਚ ਨਿਰੰਤਰ ਗੈਪ ਹੈ।
3: ਅੱਛਾ, ਜਿਹੜੀ ਦੂਸਰੀ ਕਿਤਾਬ ਤੁਹਾਡੀ ਛਪੀ, ਉਸ ਕਿਤਾਬ ਦੇ ਵਿਚੋਂ ਸਾਨੂੰ ਜਿਹੜੀ ਤੁਹਾਨੂੰ ਨਜ਼ਮ ਅੱਛੀ ਲੱਗਦੀ ਹੈ ਉਹ ਸੁਣਾਓ ਪਲੀਜ਼।
2: ਕਿਤਾਬ ਦਾ ਨਾਂ ਹੈ ਸਮੁੰਦਰ ਬੁਲਾਉਂਦਾ ਹੈ, ਤੇ ਆਪਾਂ ਇੱਕ ਨਜ਼ਮ ਪੜ੍ਹਦੇ ਹਾਂ, ਇਹਦੇ ਚੋਂ 13 ਹਿੱਸਾ।
3: ਹਾਂਜੀ,
2: ਮੈਂ ਕਿੰਨਾ ਕੁ ਤੇਰੇ ਹਿੱਸੇ ਆਉਂਦਾ ਹਾਂ, ਤੇਰੇ ਇਸ ਪ੍ਰਸ਼ਨ ਦਾ

0: ਕਾਲ ਦੀ ਘੜੀ ਮੇਰੇ ਕੋਲ ਕੋਈ ਉੱਤਰ ਨਹੀਂ, ਅਜੇ ਤਾਂ ਮੈਂ ਆਪਣੇ ਆਪੇ ਦੀ ਤਕਸੀਮ ਕਰਨੀ ਹੈ। ਅੰਬਰ ਨੇ ਆਪਣਾ ਹਿੱਸਾ ਮੰਗਣਾ ਹੈ, ਹਵਾ ਨੇ ਆਪਣਾ। ਕਿਹੜੀ ਅਗਨ ਨੇ ਕਿੰਨਾ ਸਾਰਨਾ ਮੈਨੂੰ, ਕਿਹੜੇ ਪਾਣੀਆਂ ਨੇ ਕਿੰਨਾ ਖੋਰਨਾ, ਅਜੇ ਕੀ ਪਤਾ। ਰਿਸ਼ਤਿਆਂ ਨੇ ਆਪਣੇ ਹਿੱਸੇ ਦਾ ਦਾਅਵਾ ਕਰਨਾ ਹੈ, ਦੋਸਤਾਂ ਵੰਡ ਲੈਣਾ ਹੈ ਥੋੜਾ ਥੋੜਾ ਆਪੋ ਆਪਣੀ ਸ਼ਿੱਦਤ ਅਨੁਸਾਰ। ਐਵੇਂ ਥੋੜਾ ਜਿਹਾ ਮੇਰਾ ਹਿੱਸਾ ਸੜਕਾਂ ਤੇ ਬਿਖਰਨਾ ਹੈ ਰਾਖ ਵਾਂਗ। ਸੂਰਜ ਚੰਨ ਤਾਰੇ ਆਪੋ ਆਪਣਾ ਹਿੱਸਾ ਮੰਗਣਗੇ ਸਾਰੇ। ਇਸ ਤਕਸੀਮ ਵਿਚ ਮੈਂ ਕਿੰਨਾ ਕੁ ਬਚ ਸਕਾਂਗਾ ਕੌਣ ਜਾਣਦਾ ਹੈ। ਅਜੇ ਤਾਂ ਮੈਂ ਅਨੇਕ ਫਲਸਫਿਆਂ ਦਾ ਕਰਜਾਈ ਹਾਂ, ਅਣਗਿਣਤ ਸਿਧਾਂਤਾਂ ਦਾ ਦੇਣਦਾਰ ਹਾਂ, ਇੰਨਾ ਜਾਣਦਾ ਹਾਂ ਜਿੰਨਾ ਚਿਰ ਤੇਰੇ ਕੋਲ ਹੁੰਦਾ ਹਾਂ, ਜਿੰਨੇ ਕੁ ਪਲ ਛਿਨ ਸਾਰੇ ਦਾ ਸਾਰਾ ਤੇਰਾ ਹੁੰਦਾ ਹਾਂ। ਉਦੋਂ ਮਨਫੀ ਹੋ ਜਾਂਦੀ ਹੈ ਕੁੱਲ ਕਾਇਨਾਤ, ਤੂੰ ਸਾਰਨ ਸਰੂਤੀ ਪੂਰੀ ਕਾਇਨਾਤ ਹੋ ਨਿਬੜਦੀ ਹੈ। ਮੈਂ ਤੇਰੀ ਗੋਦ ਵਿਚ ਅਰਪ ਦਿੰਦਾ ਹਾਂ ਆਪਣਾ ਥੱਕਿਆ ਆਪਾ, ਉਦੋਂ ਮੈਂ ਸਿਰਫ ਤੇਰਾ ਹੁੰਦਾ ਹਾਂ ਤੇ ਹਾਲ ਦੀ ਘੜੀ ਤੇਰੇ ਇਸ ਪ੍ਰਸ਼ਨ ਦਾ ਮੇਰੇ ਕੋਲ ਬਸ ਇਹੀ ਉੱਤਰ ਹੈ।
1: ਅੱਛਾ ਰਮੇਸ਼ ਜੀ, ਜਿੱਦਾਂ ਆਪਾਂ ਦੇਖਦੇ ਹਾਂ ਕਿ ਸਾਡੇ ਕਵੀ ਦੋਸਤ ਕਹਿੰਦੇ ਆ ਕਿ ਉਨ੍ਹਾਂ ਨੂੰ ਜਿਹੜੀ ਕਵਿਤਾ ਉੱਤਰਦੀ ਹੈ, ਕਵਿਤਾ ਆਮ ਤੋਂ ਆਉਂਦੀ ਹੈ, ਤੇ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੀ ਕਵਿਤਾ ਦੇ ਵਿਚ ਜਦੋਂ ਤੁਸੀਂ ਕਵਿਤਾ ਲਿਖਦੇ ਆ, ਕਵਿਤਾ ਦਾ ਆਈਡੀਆ ਤੁਹਾਨੂੰ ਸਟ੍ਰਾਈਕ ਕਰਦਾ ਕਿ ਤੁਸੀਂ ਕਵਿਤਾ ਹਾਲਾਤ ਨੂੰ ਮੱਦੇਨਜ਼ਰ ਦੇਖ ਕੇ ਬਣਾਉਂਦੇ ਆ?
0: ਨਹੀਂ, ਕਵਿਤਾ ਤੁਹਾਡੇ ਜ਼ਿਹਨ ਨੂੰ ਸਟ੍ਰਾਈਕ ਕਰਦੀ ਆ, ਠੀਕ ਗੱਲ ਆ। ਤੂੰ ਆਮਦ ਕਹਿ ਲੋ, ਤੂੰ ਕਵਿਤਾ ਉਤਰਦੀ ਕਹਿ ਲੋ, ਇਲਹਾਮ ਕਹਿ ਲੋ, ਪਰ ਫਿਰ ਉਸ ਕਵਿਤਾ ਨੂੰ ਉਹਦੇ ਮੈਟਰ ਨੂੰ ਤੁਸੀਂ ਆਪਣੀ ਬੁੱਧੀ ਮੁਤਾਬਕ, ਆਪਣੇ ਆਲੇ ਦੁਆਲੇ ਦੇ ਹਾਲਾਤ ਮੁਤਾਬਕ ਉਹਨੂੰ ਛੇੜਦੇ ਤਰਾਸਦੇ ਵੀ। ਮੈਂ ਇੱਦਾਂ ਬਿਲਕੁਲ ਨੀ ਮੰਨਦਾ ਕਿ ਕਵਿਤਾ ਆਈ, ਇਲਹਾਮੀ ਬਾਣੀ ਆਈ ਤੇ ਉਹਨੂੰ ਉਵੇਂ ਦੀ ਉਵੇਂ ਲਿਖਤਾ। ਮੈਂ ਆਪਣੇ ਚੌਗਿਰਦੇ ਮੁਤਾਬਕ, ਆਪਣੇ ਸਮੇਂ ਮੁਤਾਬਕ ਉਸ ਨੂੰ ਛਿੱਲ ਤਲਾਸ਼ ਵੀ ਕਰਦਾ, ਦੋਸਤਾਂ ਤੋਂ ਵੀ ਰਾਏ ਲੈਣਾ। ਮੈਨੂੰ ਲੱਗਦਾ ਕਿ ਕਵਿਤਾ ਅਸਲ ਚ ਤੁਹਾਡੇ ਹਾਲਾਤ, ਤੁਹਾਡੀ ਸਮਝ, ਤੁਹਾਡੇ ਆਲੇ ਦੁਆਲੇ ਦੀਆਂ ਸਥਿਤੀਆਂ ਤੇ ਥੋੜੀ ਥੋੜੀ ਆਮਦ, ਇਹਨਾਂ ਸਾਰਿਆਂ ਦਾ ਸੁਮੇਲ ਹੈ। ਕੋਈ ਕਵਿਤਾ ਹਵਾ ਚ ਨਹੀਂ ਆਉਂਦੀ ਕੋਈ ਵੀ ਕਵਿਤਾ, ਜਿਹੜੀ ਤੁਹਾਨੂੰ ਆਮਦ ਵੀ ਹੁੰਦੀ ਹੈ ਉਹ ਵੀ ਬੁਨਿਆਦੀ ਤੌਰ ਤੇ ਤੁਹਾਡੇ ਹਾਲਾਤ ਮੁਤਾਬਕ, ਤੁਹਾਡੀ ਸਮਝ ਹੁੰਦੀ ਹੈ ਉਹਦੇ ਮੁਤਾਬਕ ਹੀ ਆਮਦ ਹੁੰਦੀ ਹੈ।
1: ਬਿਲਕੁਲ। ਅੱਛਾ, ਤੁਸੀਂ ਜਿਹੜੇ ਕਹਿੰਦੇ ਆਮਦ ਹੁੰਦੀ ਹੈ, ਸਾਰਾ ਕੁਛ ਉਸ ਹਿਸਾਬ ਨਾਲ ਆਪਾਂ ਕਵਿਤਾ ਫਰੇਮ ਕਰਦੇ ਹਾਂ, ਤੇ ਜਿੱਦਾਂ ਆਪਾਂ ਸੋਚਦੇ ਹਾਂ ਜਿੱਦਾਂ ਅੱਜ ਕੱਲ ਜੋ ਸਮਾਜ ਦੇ ਵਿਚ ਚੱਲਦਾ ਕੁਰੀਤੀਆਂ ਬੁਰਾਈਆਂ, ਤੁਸੀਂ ਸਾਨੂੰ ਕੋਈ ਉਹ ਕਵਿਤਾ ਸੁਣਾਓ ਜਿਹੜੀ ਕਿਸੇ ਸਮਾਜਿਕ ਬੁਰਾਈ ਦੇ ਉੱਤੇ ਹੋਵੇ।
0: ਮੈਂ ਤੁਹਾਨੂੰ ਇੱਕ ਨਜ਼ਮ ਸੁਣਾਉਣਾ, ਸਮਾਜਿਕ ਬੁਰਾਈ ਤੁਸੀਂ ਤੇ ਸਾਡੇ ਸਰੋਤੇ ਆਪਣੇ ਆਪ ਲੱਭ ਲੈਣਗੇ।
1: ਠੀਕ।
0: ਨਜ਼ਮ ਦਾ ਨਾ ਫਰੀਦ ਨਾਲ ਗੈਰ ਰਸਮੀ ਸੰਵਾਦ।
1: ਅੱਛਾ ਜੀ।
0: ਫਰੀਦ ਨਾ ਗਲੀਏ ਚਿੱਕਰ ਹੈ, ਨਾ ਘਰ ਤੋਂ ਦੂਰੀ ਕੋਈ ਖਾਸ, ਮੀਂਹ ਤਾਂ ਬਹੁਤ ਦੇਰ ਹੋਈ ਕਦੇ ਵਰਿਆ ਨਹੀਂ, ਭਲਾ ਕੰਬਲੀ ਭੇਜਣ ਦਾ ਖੌਫ ਕਿੰਜ ਹੋਵੇਗਾ, ਤੇਰੇ ਕੋਲ ਆਵਣ ਨੂੰ ਬਸ ਐਵੇਂ ਦਿਲ ਨਹੀਂ ਕਰਦਾ, ਪਤਾ ਨਹੀਂ ਕੀ ਵਾਪਰਿਆ ਹੈ ਮੇਰੇ ਨਾਲ, ਤਸਬੀ ਕਾਂਸਾ ਸੋਟਾ ਮਸੱਲਾ ਸਭ ਦੇ ਅਰਥ ਗੁੰਮ ਗੁਆਚ ਗਏ। ਮੈਂ ਤਾਂ ਹੁਣ ਆਪਣੇ ਬਾਲਾਂ ਦਾ ਵੀ ਨਹੀਂ ਰਿਹਾ, ਉਹਨਾਂ ਦੇ ਤੋਤਲੇ ਬੋਲਾਂ ਤੋਂ ਜ਼ਿਆਦਾ ਟੈਲੀ ਦੇ ਭੜਕਾਊ ਨਾਚ ਮਨ ਨੂੰ ਮੋਹਦੇ ਹਨ। ਆਪਣੇ ਬੱਚਿਆਂ ਲਈ ਹੁਣ ਮੈਂ ਮੁਹੱਬਤ ਨਹੀਂ ਬਾਜ਼ਾਰ ਮੁਹੱਈਆ ਕਰਦਾ, ਤੇਰੀ ਨਮਾਜ਼ ਦਾ ਮੋਹ ਵਿਸਰ ਗਿਆ ਮੈਨੂੰ, ਤੇਰਾ ਕੋਈ ਉਪਦੇਸ਼ ਚੇਤੇ ਨਹੀਂ ਰਹਿੰਦਾ, ਬਹੁਤ ਜ਼ਰੂਰੀ ਹੋ ਗਿਆ ਹੈ ਬੌਸ ਦੇ ਬੱਚੇ ਦਾ ਜਨਮਦਿਨ ਯਾਦ ਰੱਖਣਾ ਉਹਨੂੰ ਮੇਹਰ ਦੀ ਨਜ਼ਰ ਹਾਸਲ ਕਰਨ ਲਈ। ਸ਼ਕਰਗੰਜ ਮਿਠਾਸ ਮੇਰੀ ਜੀਵਨ ਸ਼ੈਲੀ ਨਹੀਂ, ਮੇਰੀ ਵਰਤੋਂ ਦਾ ਸਭ ਤੋਂ ਵੱਡਾ ਹਥਿਆਰ ਹੈ, ਮੈਨੂੰ ਕਾਰੋਬਾਰੀ ਸਬੰਧਾਂ ਦਾ ਦੂਜਾ ਨਾਂ, ਇਸ਼ਕ ਜਿਸਮ ਦਾ ਜਿਸਮ ਭੜਕਣ ਦੀ ਪ੍ਰਕਿਰਿਆ ਤੋਂ ਵੱਧ ਕੁਝ ਨਹੀਂ। ਮੈਂ ਜੋ ਕਦੇ ਤੇਰੇ ਸਲੋਕਾਂ ਦੀ ਪ੍ਰਭਾਤੀ ਨਾਲ ਜਾਗਦਾ ਸਾਂ, ਹੁਣ ਬਸ ਆਪਣੇ ਆਪ ਨੂੰ ਸ਼ੀਸ਼ੇ ਚ ਨਿਹਾਰਦਾ, ਆਪਣੇ ਆਪ ਤੇ ਫਿਦਾ ਹੁੰਦਾ, ਸਵੈ ਦੇ ਖੋਲ ਵਿਚ ਸਿਮਟ ਜਾਂਦਾ ਹਾਂ। ਹੇ ਫਰੀਦ, ਮੈਂ ਇਸ ਉਨੀਂਦੀ ਨੀਂਦ ਤੋਂ ਜਾਗਣਾ ਚਾਹੁੰਦਾ ਹਾਂ, ਬਹੁਤ ਥੱਕ ਗਿਆ ਹਾਂ ਸਵੈ ਮੁਕਤ ਹੁੰਦਿਆਂ, ਅੰਨੀ ਦੌੜ ਦੌੜਦਿਆਂ, ਮੈਂ ਕੁਝ ਰੁਕਣਾ ਚਾਹੁੰਦਾ ਹਾਂ, ਤੇਰੇ ਸਲੋਕਾਂ ਦੀ ਲੋਰੀ ਨਾਲ ਕੂਕ ਸੌਣਾ ਚਾਹੁੰਦਾ ਹਾਂ, ਖੁਦ ਨੂੰ ਮਿਲਣਾ ਚਾਹੁੰਦਾ ਹਾਂ। ਮੇਰੀ ਤਾਂਘ ਹੈ ਮੇਰਾ ਕਾਇਆ ਕਲਪ ਹੋਵੇ, ਮੈਂ ਨਵਾਂ ਨਕੋਰ ਹੋਵਾਂ, ਸਾਧੂ ਸਬੂਤਾਂ ਹੋ ਨਿਰੋ ਦਾ ਹੋਕਾ ਦੇਵਾਂ, ਇਸੇ ਇੱਛਾ ਨਾਲ ਤੇਰੇ ਦਰਬਾਰ ਆਇਆ ਹਾਂ। ਪੁੰਜ ਮੈਂ ਗਲੀਏ ਚਿੱਕੜ ਹੈ, ਮੈਂ ਘਰ ਤੋਂ ਦੂਰੀ ਕੋਈ ਖਾਸ, ਮੈਂ ਤਾਂ ਐਵੇਂ ਵਧਿਆ ਨਹੀਂ, ਬਸ ਐਵੇਂ ਆ ਨਹੀਂ ਹੁੰਦਾ, ਬਸ ਐਵੇਂ ਆ ਨਹੀਂ।
1: ਬਹੁਤ ਅੱਛੀ ਇਹ ਤੁਹਾਡੀ ਕਵਿਤਾ ਰਮੇਸ਼ ਜੀ, ਇਸ ਕਵਿਤਾ ਨੂੰ ਬਹੁਤ ਭਰਮਾ ਹੁੰਗਾਰਾ ਮਿਲਿਆ
0: ਜੀ,
1: ਸੋਸ਼ਲ ਮੀਡੀਆ ਤੇ ਵੀ ਇਹ ਕਵਿਤਾ ਕਾਫੀ ਜ਼ਿਆਦਾ ਚਰਚਿਤ ਰਹੀ
0: ਜੀ। ਜੀ
1: ਅੱਛਾ ਰਮੇਸ਼ ਜੀ, ਮੈਨੂੰ ਇਹ ਦੱਸੋ ਕਿ ਤੁਹਾਡੀਆਂ ਦੋ ਪੁਸਤਕਾਂ ਸ਼ਾਇਦ ਲਹਿੰਦੇ ਪੰਜਾਬ ਦੇ ਵਿੱਚ ਹੋਈਆਂ
0: ਜੀ? ਜੀ
1: ਹਾਂਜੀ,
0: ਮੇਰੀਆਂ ਦੋ ਕਿਤਾਬਾਂ ਲਹਿੰਦੇ ਪੰਜਾਬ ਦੇ ਵਿਚ
1: ਹੋਈਆਂ, ਉੱਥੇ
0: ਉਧਰੀ ਹੋਈ ਮੈਂ ਤੇ ਮੈਂ ਚਸ਼ਮ ਦੀ, ਜਿਹੜਾ ਮੇਰੀਆਂ ਚੋਣਵੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ, ਜਿਹੜਾ ਮੇਰੇ ਸੁਖਜਿੰਦਰ ਨੇ ਐਡਿਟ ਕੀਤੀ ਮੇਰੀ ਚੋਣਵੀ ਕਵਿਤਾ।
1: ਹਾਂਜੀ ਹਾਂਜੀ ਹਾਂਜੀ,
0: ਤੇ ਉਹ ਦੋ ਕਿਤਾਬਾਂ ਮੇਰੀਆਂ ਲਹਿੰਦੇ ਪੰਜਾਬ ਚ ਖੋਜਗੜ ਜਿਹੜਾ ਇਕਬਾਲ ਕੈਸਰ ਹੋਣਾ ਦਾ ਅਦਾਰਾ ਉਹਦੇ ਵੱਲੋਂ ਉਧਰ ਲਿਪਿਆਂਤਰ ਹੋ ਕੇ ਛਪੀਆਂ।
1: ਉਨ੍ਹਾਂ ਨੂੰ ਵੀ ਸੁਣਨ ਦੇ ਵਿਚ ਆਇਆ ਕਿ ਉਨ੍ਹਾਂ ਨੂੰ ਪਰਮਾਨੂ ਬਾਰਾ ਮਿਲਿਆ।
0: ਪੰਜਾਬ ਦੇ ਵਿਚ ਨਸਰੀ ਨਜ਼ਮ ਜਿਹੜੀ ਆਪਾਂ ਖੁੱਲੀ ਕਵਿਤਾ ਕਹਿੰਦੇ ਹਾਂ ਜਿਹਨੂੰ, ਉਹਦਾ ਰੁਝਾਨ ਘੱਟ ਹੈ।
1: ਹਾਂਜੀ ਹਾਂਜੀ,
0: ਪਰ ਉੱਥੇ ਇਨ੍ਹਾਂ ਨਜ਼ਮਾਂ ਨੂੰ ਇਕ ਠੀਕ ਠਾਕ ਬਾਰਾ ਮਿਲਿਆ, ਉੱਥੇ ਪੜ੍ਹੀਆਂ ਵੀ ਗਈਆਂ ਨੇ, ਉਨ੍ਹਾਂ ਬਾਰੇ ਲਿਖਿਆ ਵੀ ਗਿਆ, ਅੱਛਾ ਬਾਰਾ ਮਿਲਿਆ।
1: ਤੇ ਇਹ ਮੇਰਾ ਖਿਆਲ ਕੁਝ ਨਜ਼ਮਾਂ ਤੁਹਾਡੀਆਂ ਜਿਹੜੀਆਂ ਹੈਗੀਆਂ, ਨਜ਼ਮਾਂ ਦੀ ਕਿਤਾਬ ਇੱਕ ਇੰਗਲਿਸ਼ ਦੇ ਵਿਚ ਵੀ ਛਪੀ ਹੈ ਸ਼ਾਇਦ, ਈਸ਼ਾ ਨਾਰੰਗ ਨਾਂ ਦੀ।
0: ਈਸ਼ਾ ਨਾਰੰਗ ਹੋਰਾਂ ਨੇ ਕੁਝ ਨਜ਼ਮਾਂ ਦਾ ਅਨੁਵਾਦ ਅੰਗਰੇਜ਼ੀ ਚ ਕੀਤਾ।
1: ਹਾਂਜੀ ਹਾਂਜੀ,
0: ਪਰ ਉਹ ਕਿਤਾਬ ਮਾਇਰਡ ਮਿਊਜ਼ਿੰਗਸ ਦੇ ਨਾਂ ਤੇ
1: ਮਾਇਰਡ ਮਿਊਜ਼ਿੰਗ
0: ਛਪੀ ਹੈ, ਉਹ ਆਤਮ ਆਰਟ ਵਾਲਿਆਂ ਨੇ ਛਾਪੀ ਹੈ।
1: ਆਤਮ ਆਰਟ ਨੇ
0: ਉਹਦੇ ਤੇ ਕੀ ਬਹੁਤਾ ਹੁੰਗਾਰਾ ਮੈਨੂੰ ਪਤਾ ਨੀ, ਕਿਉਂਕਿ ਮੈਨੂੰ ਅੰਗਰੇਜ਼ੀ ਆਉਂਦੀ ਨੀ ਹੈ। ਠੀਕ ਹੈ, ਖੈਰ ਈਸ਼ਾ ਬਹੁਤ ਮਿਹਨਤੀ ਅਨੁਵਾਦਕ ਹੈ ਔਰ ਉਹਨੇ ਚੰਗੇ ਕੰਮ ਕੀਤਾ।
1: ਸਭ ਬੁੱਧਾ ਹਲਫੀਆ ਬਿਆਨ ਪੁਸਤਕ ਤੁਹਾਡੀ ਪਿਛਲੇ ਸਮੇਂ ਦੇ ਵਿਚ ਕਾਫੀ ਚਰਚਾ ਵਿਚ ਰਹੀ, ਉਸਦੇ ਵਿਚੋਂ ਕੋਈ ਨਜ਼ਮ ਸੁਣਾ ਦੋ।
0: ਦਰਦ ਬੁੱਧਾ ਹਲਫੀਆ ਬਿਆਨ ਨੂੰ ਪੰਜਾਬੀ ਕਵਿਤਾ ਦੇ ਵਿਚ ਖਾਸਾ ਅੱਛਾ ਹੁੰਗਾਰਾ ਮਿਲਿਆ। ਮੇਰੀ ਪਹਿਲੀ ਕਿਤਾਬ ਹੈ ਜਿਹਦੇ ਵਿਚ 65 ਨਜ਼ਮਾਂ ਨੇ, ਅਜਮਜ ਮੇਰੀ ਕਿਤਾਬ ਚ 30-32 ਨਜ਼ਮਾਂ ਹੁੰਦੀਆਂ ਸੀ। ਖੈਰ ਮੈਂ ਇੱਕ ਛੋਟੀ ਜਿਹੀ ਨਜ਼ਮ ਤੁਹਾਡੇ ਨਾਲ ਸਾਂਝੀ ਕਰਦਾ। ਨਜ਼ਮ ਦਾ ਨਾਂ ਹੈ ਮੁਹੱਬਤ। ਮੈਂ ਕਦੇ ਪੰਛੀਆਂ ਨੂੰ ਉੱਡਣਾ ਸਿਖਾਉਂਦਾ ਸਾਂ, ਚੰਨ ਨੇ ਚਮਕਣਾ ਮੇਰੇ ਕੋਲੋਂ ਹੀ ਸਿੱਖਿਆ ਸੀ, ਲੈਣ ਵਾਲੇ ਮੇਰੇ ਤੋਂ ਹੀ ਮੰਗਦੇ ਸਨ ਜੋਸ਼ ਜਜ਼ਬਾ, ਮੁਹੱਬਤ ਕਰਨ ਵਾਲੇ ਮੇਰੇ ਤੋਂ ਹੀ ਸਿੱਖਦੇ ਸਨ ਪਿਆਰ ਦਾ ਪਹਿਲਾ ਸਬਕ। ਅੱਜ ਤੇਰੀ ਉਡੀਕ ਵਿਚ ਪੱਥਰ ਹੋ ਗਿਆ ਹਾਂ, ਐ ਮੁਹੱਬਤ ਛੋੜ ਲੈ ਮੈਨੂੰ, ਮੈਂ ਤਰਲ ਹੋ ਬਹਿ ਜਾਣਾ ਚਾਹੁੰਦਾ ਹਾਂ ਇੱਕ ਵਾਰ ਫੇਰ। ਮੈਂ ਕਦੇ ਪੰਛੀਆਂ ਨੂੰ ਉੱਡਣਾ
1: ਸਿਖਾਉਂਦਾ। ਅੱਛਾ ਰਮੇਸ਼ ਜੀ, ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੈ ਕਿ ਹਰ ਕਵੀ ਨੂੰ, ਹਰ ਸਾਹਿਤਕਾਰ ਨੂੰ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਜਾ ਕੇ ਇਹ ਹੁੰਦਾ ਹੈ ਕਿ ਉਸਦੀ ਪੋਇਟਰੀ ਨੂੰ, ਉਸਦੀ ਕਵਿਤਾ ਨੂੰ, ਉਸਦੀ ਕਹਾਣੀ ਨੂੰ ਰਿਕੋਗਨੀਸ਼ਨ ਮਿਲੇ। ਤੁਹਾਡੀ ਕਵਿਤਾ ਨੂੰ, ਤੁਹਾਡੀ ਨਜ਼ਮ ਨੂੰ ਵੀ ਕੋਈ ਰਿਕੋਗਨੀਸ਼ਨ ਮਿਲੀ? ਤੁਹਾਨੂੰ ਜਿਹੜੇ ਮਾਨ ਸਨਮਾਨ ਮਿਲੇ ਉਹਨਾਂ ਬਾਰੇ ਥੋੜਾ ਦੱਸੋ।
0: ਮਾਨ ਸਨਮਾਨ ਵਾਲਾ ਬਾਰੇ ਕੰਗ ਸਾਹਿਬ, ਮੇਰਾ ਜਿਹੜਾ ਰਵੱਈਆ ਉਹ, ਮੇਰੇ ਗੁਰੂਦੇਵ ਸ਼ਿਵ ਕੁਮਾਰ ਸ਼ਰਮਾ ਬਹੁਤ ਪਿਆਰੇ ਸ਼ਾਇਰ ਸੀ, ਉਹਨਾਂ ਦਾ ਬੋਲ ਹੈ ਕਿ ਜਿੰਦੇ ਨੀ ਅਸਾਂ ਜੋਗ ਲਿਆ ਹੈ, ਦਿਲ ਸਾਡਾ ਦਰਵੇਸ਼ੀ ਠੂਠਾ, ਜੋ ਮਿਲਿਆ ਸੋ ਭੋਗ ਲਿਆ ਹੈ। ਜਿਹੜਾ ਲੇਖਕ ਇਹ ਕਹਿੰਦਾ ਕਿ ਮੈਨੂੰ ਮਾਨ ਸਨਮਾਨ ਦੀ ਇੱਛਾ ਨਹੀਂ, ਮੈਨੂੰ ਲੱਗਦਾ ਮੇਰੀ ਰਾਏ ਹੈ,
1: ਝੂਠ ਬੋਲ ਰਿਹਾ,
0: ਵੀ ਉਹ ਝੂਠ
1: ਬੋਲ ਰਿਹਾ। ਠੀਕ ਹੈ ਨਾ,
0: ਬਿਲਕੁਲ
1: ਠੀਕ।
0: ਇੱਛਾ ਹੁੰਦੀ ਹੈ, ਉਸ ਇੱਛਾ ਲਈ ਤੁਸੀਂ ਤਰਲੇ ਲਵੋ, ਇਹ ਮਾੜੀ ਗੱਲ ਹੁੰਦੀ। ਜੋ ਮਿਲਦਾ ਉਹ ਸਵਾਗਤ ਹੈ, ਔਰ 1997-98 ਦੇ ਵਿਚ ਇਸੇ ਜਲੰਧਰ ਸ਼ਹਿਰ ਚੋਂ ਪਹਿਲਾ ਸਨਮਾਨ ਮੈਨੂੰ ਮਿਲਿਆ ਸੀ ਤਰਸੇਮ ਗੁਜਰਾਲ, ਜਿਹੜੇ ਹਿੰਦੀ ਦੇ ਲੇਖਕ ਨੇ, ਉਨ੍ਹਾਂ ਨੇ ਆਪਣੇ ਬੇਟੇ ਦੀ ਯਾਦ ਚ ਅਨੁਬੱਧ ਯਾਦਗਾਰੀ ਪੁਰਸਕਾਰ ਸ਼ੁਰੂ ਕੀਤਾ ਸੀ।
1: ਹਾਂਜੀ ਹਾਂਜੀ,
0: ਉਹ ਪਹਿਲਾ ਸਨਮਾਨ ਸੀ ਜਿਹੜਾ ਮੈਨੂੰ ਮਿਲਿਆ
1: ਸੀ,
0: ਤੇ ਉਸ ਤੋਂ ਬਾਅਦ ਫਿਰ ਕੁਝ ਸਨਮਾਨ ਮਿਲੇ ਨੇ।
1: ਚਲੋ ਸਾਰੇ ਸੁਣਨ ਵਾਲਿਆਂ ਨੂੰ ਦੱਸਣ ਲਈ ਤੁਹਾਨੂੰ ਕਿਹੜੇ ਕਿਹੜੇ ਸਨਮਾਨ ਮਿਲੇ ਦੱਸੋ ਕੁਛ।
0: ਮੈਨੂੰ ਸਰ ਮਲਕੀਤ ਸਿੰਘ ਯਾਦਗਾਰੀ ਪੁਰਸਕਾਰ ਮਿਲਿਆ, ਮੇਰੇ ਲਈ ਸਭ ਤੋਂ ਵੱਡਾ ਜਿਹੜਾ ਪੁਰਸਕਾਰ ਮੈਨੂੰ ਲੱਗਦਾ ਉਸੀ ਗੁਰਸ਼ਰਨ ਕਲਾ ਪੁਰਸਕਾਰ

0: ਪਰਸ ਮੰਚ ਵੱਲੋਂ ਦਿੱਤਾ ਗਿਆ। ਸਾਹਿਤ ਸਦਭਾਵਨਾ ਪੁਰਸਕਾਰ ਰਜਿੰਦਰ ਰਾਜ ਸਵਾਦੀ ਪੁਰਸਕਾਰ ਜਗਰਾਓ ਸਾਹਿਤ ਸਭਾ ਵੱਲੋਂ ਇਸ ਤਰ੍ਹਾਂ ਦੇ ਕੁਝ ਹੋਰ
1: ਪੁਰਸਕਾਰ ਮਿਲੇ। ਚਲੋ ਅਸੀਂ ਤਾਂ ਇਹ ਚਾਹਾਂਗੇ ਕਿ ਤੁਹਾਨੂੰ ਹੋਰ ਵੀ ਤੁਹਾਡੀ ਕਵਿਤਾ ਜਿਸ ਤਰੀਕੇ ਨਾਲ ਤੁਸੀਂ ਲਿਖਦੇ ਹੋ ਬਹੁਤ ਵਧੀਆ, ਤੁਹਾਡੇ ਹੋਰ ਵੀ ਤੁਹਾਨੂੰ ਮਾਨ ਸਨਮਾਨ ਮਿਲਣ। ਮੈਂ ਹੁਣ ਇਹ ਚਾਹਾਂਗਾ ਕਿ ਜਿੰਨਾ ਸਮਾਂ ਬੀਤ ਰਿਹਾ, ਸਮਾਂ ਨਜ਼ਦੀਕ ਆ ਰਿਹਾ, ਤੇ ਤੁਸੀਂ ਸਾਨੂੰ ਆਪਣੀਆਂ ਕੁਝ ਪਸੰਦੀਦਾ ਨਜ਼ਮਾਂ ਸੁਣਾਓ।
0: ਮੈਂ ਤੁਹਾਨੂੰ ਇੱਕ ਕਵਿਤਾ ਸੁਣਾਉਂਦਾ ਵਾਂ, ਕਾਇਆ ਕਲਪ। ਲਤਾ ਕੋ ਰੁਕ ਗਿਆ ਹਾਂ, ਆਪਣੀ ਰਫਤਾਰ ਨੂੰ ਵਿਰਾਮ ਦਿੱਤਾ। ਆਲੇ ਦੁਆਲੇ ਹਵਾ ਦੇ ਤੇਜ਼ ਬੁੱਲੇ ਨਾਲ ਨੱਚਦੇ ਬਿਰਖਾਂ ਨੂੰ ਗਾਉਣ ਨਾਲ ਤੱਕਿਆ, ਜਿਵੇਂ ਮਨਾਉਂਦੇ ਹੋਣ ਨਾਬਰੀ ਦਾ ਜਸ਼ਨ। ਨੱਚ ਉੱਠਿਆ ਮੇਰਾ ਪੂਰਾ ਵਜੂਦ, ਅਜੇ ਥੋੜੀ ਦੇਰ ਪਹਿਲਾਂ ਖਿਝ ਰਿਹਾ ਸਾਂ ਆਪਣੇ ਆਪ ਤੇ, ਰੁਝੇਵਿਆਂ ਤੇ, ਆਪਣੇ ਸਹਿਯੋਗੀਆਂ ਤੇ। ਔਖਾ ਹੋ ਰਿਹਾ ਸਾਂ ਬੌਸ ਦੇ ਵਤੀਰੇ ਤੇ, ਬੱਚਿਆਂ ਦੀਆਂ ਫਰਮਾਇਸ਼ਾਂ ਤੇ, ਬਾਥਰੂਮ ਦੀ ਟੂਟੀ ਚੋਂ ਤਿਪ ਤਿਪ ਵਗਦੇ ਪਾਣੀ ਤੇ, ਪੋਰਚ ਦੇ ਖਰਾਬ ਹੋਏ ਬਲਬ ਤੇ। ਕਿੰਨਾ ਪਰੇਸ਼ਾਨ ਸਾਂ ਮੈਂ ਬੇਟੇ ਦੇ ਕੈਰੀਅਰ ਨੂੰ ਲੈ ਕੇ, ਬੇਟੀ ਦੀ ਚੰਗੇ ਕਾਲਜ ਐਡਮਿਸ਼ਨ ਵਾਸਤੇ, ਆਪਣੀ ਸਿਹਤ ਨੂੰ ਲੈ ਕੇ। ਸਾਰਾ ਕੁਝ ਉਵੇਂ ਹੀ ਹੈ, ਘਰ ਪਰਿਵਾਰ ਦਫ਼ਤਰ ਸਹਿਯੋਗੀ ਉਦਾਂ ਹੀ ਨੇ, ਫਿਕਰ ਪਰੇਸ਼ਾਨੀਆਂ ਚਿੰਤਾਵਾਂ, ਕੁਝ ਵੀ ਤਾਂ ਹੱਲ ਨਹੀਂ ਹੋਇਆ। ਪਰ ਨੱਚਦੇ ਵੇਖ ਕੇ ਰੁੱਖ, ਨੱਚ ਉੱਠਿਆ ਹੈ ਮੇਰਾ ਵਜੂਦ, ਹੱਸਦਾ ਹੱਸਦਾ ਤੁਰ ਪਿਆ ਹਾਂ ਆਪਣੇ ਸਫ਼ਰ ਤੇ। ਤਰੋ ਤਰਲਾ ਹੋ, ਆਪਣੀਆਂ ਤਲਖੀਆਂ ਦੇ ਖਿਲਾਫ ਮੈਂ ਹੀ ਲੜਨਾ ਹੈ ਤੇ ਜਿੱਤਣਾ।
1: ਅੱਛਾ ਰਮੀਤ ਜੀ, ਤੁਸੀਂ ਜਾਂਦੇ ਜਾਂਦੇ ਸਾਡੇ ਜਿਹੜੇ ਨਵੇਂ ਲੇਖਕ ਹੈ, ਜਿਹੜੇ ਨਵੇਂ ਲਿਖਣ ਵਾਲੇ ਆ, ਉਨ੍ਹਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ?
0: ਕਹਿ ਸਾਹਿਬ, ਮੈਂ ਤਾਂ ਅਜੇ ਆਪਣੇ ਆਪ ਨੂੰ ਵੀ ਨਵਾਂ ਲੇਖਕ ਮੰਨਦਾ, ਪਰ ਇਹ ਹੈ ਕਿ ਨਵੇਂ ਲੇਖਕਾਂ ਵਾਸਤੇ ਉਹ ਵੀ ਹੈ ਕਿ ਜਿਹੜਾ ਮੇਰੇ ਕੋਲ ਆਪਦੇ ਲਈ ਹੈ ਕਿ ਲਿਖਣ ਲੱਗਿਆਂ ਕਾਹਲ ਨਹੀਂ ਕਰਨੀ ਤੇ ਆਪਣੇ ਸਮਿਆਂ ਨੂੰ ਸਮਝਣ ਲਈ, ਆਪਣੇ ਆਲੇ ਦੁਆਲੇ ਨੂੰ ਜਾਣਨ ਲਈ ਪੜ੍ਹਨਾ, ਜਾਣਨਾ, ਉਹਦੀ ਵਿਵੇਚਨਾ ਕਰਨੀ। ਪਤਾ ਨਹੀਂ ਕਿਸਨੇ ਕਿਹਾ ਸੀ ਕਿ ਇੱਕ ਲੇਖਕ ਨੂੰ ਜੇ ਲਿਖਣ ਵਾਸਤੇ ਘੱਟੋ ਘੱਟ 500 ਸਾਲ ਦਾ ਇਤਿਹਾਸ ਉਹਦੇ ਮੋਝੇ ਚ ਹੋਣਾ ਚਾਹੀਦਾ। ਜਿਵੇਂ ਕਿਸਨੇ ਕਿਹਾ ਸੀ ਕਿ ਗਜ਼ਲ ਲਿਖਣ ਲਈ ਘੱਟੋ ਘੱਟ ਤੁਹਾਨੂੰ 1000 ਗਜ਼ਲ ਜ਼ਬਾਨੀ ਯਾਦ ਹੋਣੀ ਚਾਹੀਦੀ ਹੈ। ਸੋ ਇਹ ਜ਼ਰੂਰੀ ਹੈ, ਲੇਖਕ ਨੂੰ ਮਿਹਨਤ ਬਹੁਤ ਜ਼ਰੂਰੀ ਹੈ,
1: ਮਿਹਨਤ ਬਹੁਤ ਕਰਨੀ ਚਾਹੀਦੀ।
0: ਇਹ ਅਜਿਹਾ ਕੰਮ ਹੈ ਜਿਹਦੇ ਲਈ ਮਿਹਨਤ ਬਹੁਤ ਜ਼ਰੂਰੀ ਹੈ।
1: ਹਰਮੀਤ ਵਿਦਿਆਰਥੀ ਜੀ, ਤੁਸੀਂ ਸਾਡੇ ਪ੍ਰੋਗਰਾਮ ਵਿਚ ਆਏ, ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
0: ਬਹੁਤ ਸ਼ੁਕਰੀਆ ਜੀ, ਤੁਹਾਡਾ ਵੀ ਤੇ ਤੁਹਾਡੇ ਸਰੋਤਿਆਂ ਦਾ ਵੀ, ਜਿਹੜੇ ਇਸ ਪ੍ਰੋਗਰਾਮ ਨੂੰ ਸੁਣਨਗੇ ਔਰ ਇਹਦਾ ਪ੍ਰਤੀਕਰਮ ਵੀ ਦੇਣਗੇ।
2: ਸਾਨੂੰ ਹੁਣੇ ਤੁਸੀਂ ਸਮਾਤ ਫਰਮਾ ਰਹੇ ਸੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਤਹਿਤ ਕਵੀ ਹਰਮੀਤ ਵਿਦਿਆਰਥੀ ਦੇ ਨਾਲ ਹੋਈ ਇਕ ਖਾਸ ਮੁਲਾਕਾਤ। ਵਾਧਿਆਂ ਆਪਣੇ ਅਗਲੇ ਸਿਲਸਿਲੇ ਵੱਲ। ਸਾਹਮਣੇ ਸਾਡਾ ਅਗਲਾ ਸਿਲਸਿਲਾ ਪੰਜਾਬੀ ਫਿਲਮ ਸੰਗੀਤ ਦਾ, ਜਿਸ ਵਿਚ ਸਭ ਤੋਂ ਪਹਿਲਾਂ ਫਿਲਮ ਹੈ ਇਕ ਕੁੜੀ ਪੰਜਾਬ ਦੀ, ਦੇ ਵਿਚੋਂ ਲਿਆ ਗਿਆ ਗੀਤ ਅਮਰਿੰਦਰ ਗਿੱਲ ਦੀ ਆਵਾਜ਼ ਵਿਚ।

ਸਾਮਨ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿਚ ਹੁਣੇ ਤੁਸੀਂ ਇਹ ਗੀਤ ਸੁਣਿਆ। ਇਸ ਦੇ ਨਾਲ ਹੀ ਨਾਲ ਪੰਜਾਬੀ ਫਿਲਮ ਸੰਗੀਤ ਦੇ ਅਗਲੇ ਸਿਲਸਿਲੇ ਦੇ ਵਿਚ ਸੁਣਦੇ ਆ ਨੌਟੀ ਜੱਟਸ ਫਿਲਮ ਦੇ ਵਿਚੋਂ ਲਿਆ ਗਿਆ ਇਹ ਗੀਤ ਅਤੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਜੀ ਦੀਪ ਨੇ।

ਸਮਿਨ ਜੀ ਦੀਪ ਦੀ ਆਵਾਜ਼ ਦੇ ਵਿਚ ਹੁਣੇ ਤੁਸੀਂ ਇਹ ਗੀਤ ਸੁਣਿਆ, ਫਿਲਮ ਸੀ ਨੋਟੀ ਜੱਟਸ। ਪੰਜਾਬੀ ਫਿਲਮੀ ਗੀਤ ਜਿਨ੍ਹਾਂ ਦੇ ਬੋਲ ਅਤੇ ਧੁਨਾਂ ਦਾ ਨਾਮ ਹੀ ਨਹੀਂ ਹੁੰਦਾ। ਪੰਜਾਬੀ ਗੀਤ ਸਾਡੀਆਂ ਖੁਸ਼ੀਆਂ, ਸਾਡੇ ਦੁੱਖ, ਸਾਡੀ ਜ਼ਿੰਦਗੀ ਦਾ ਹਿੱਸਾ ਹੁੰਦੇ ਨੇ। ਗੀਤਾਂ ਦੇ ਵਿੱਚੋਂ ਉਹ ਕੁਝ ਸੁਣਨ ਨੂੰ ਮਿਲਦਾ ਹੈ ਜੋ ਸ਼ਾਇਦ ਅਸੀਂ ਆਪਣੇ ਮਨ ਦੇ ਵਿੱਚ ਹੀ ਰੱਖ ਲੈਂਦੇ ਹਾਂ, ਇਜ਼ਹਾਰ ਨਹੀਂ ਕਰ ਪਾਉਂਦੇ। ਗੀਤ ਸੁਣਨ ਦੇ ਲਈ ਇਜ਼ਹਾਰ ਕਰਨਾ ਪੈਂਦਾ ਸੀ। ਅੱਜ ਭਾਵੇਂ ਸਾਡੇ ਕੋਲ ਬਹੁਤ ਸਾਰੇ ਸਰੋਤ ਨੇ ਗੀਤ ਸੁਣਨ ਦੇ ਲਈ, ਬਹੁਤ ਇਕਵਿਪਮੈਂਟਸ ਨੇ, ਅਸੀਂ ਕਿਵੇਂ ਦਾ ਵੀ ਕੋਈ ਵੀ ਪੁਰਾਣਾ ਗੀਤ ਸੁਣਨਾ ਚਾਹੁੰਦੇ ਹਾਂ ਅਸੀਂ ਉਹ ਝੱਟ ਲਗਾ ਕੇ ਸੁਣ ਸਕਦੇ ਹਾਂ। ਅਸਲ ਦੇ ਵਿੱਚ ਗੀਤ ਸਾਨੂੰ ਸਾਡੇ ਦਿਲ ਨੂੰ ਹੀ ਨਹੀਂ ਛੁੰਦੇ ਬਲਕਿ ਇਹ ਸਾਡੇ ਮਨ ਮਸਤਿਸ਼ਕ ਨੂੰ ਵੀ ਤਰੋ ਤਾਜ਼ਾ ਕਰ ਦਿੰਦੇ ਨੇ। ਕਈ ਵਾਰ ਕੋਈ ਪੁਰਾਣਾ ਗੀਤ ਅਚਾਨਕ ਕੰਨਾਂ ਵਿੱਚ ਪੈ ਜਾਂਦਾ ਹੈ ਤੇ ਸਾਨੂੰ ਸਾਲਾਂ ਪਿੱਛੇ ਲੈ ਜਾਂਦਾ ਹੈ। ਕਿਸੇ ਨੂੰ ਆਪਣਾ ਬਚਪਨ ਯਾਦ ਕਰਾ ਦਿੰਦਾ ਹੈ, ਕਿਸੇ ਨੂੰ ਕੋਈ ਪੁਰਾਣਾ ਦੋਸਤ, ਆਪਣਾ ਪੁਰਾਣਾ ਪਿੰਡ, ਕਿਸੇ ਨੂੰ ਇਨਸਾਨ ਜਿਸ ਨਾਲ ਹੁਣ ਸ਼ਾਇਦ ਗੱਲ ਵੀ ਨਹੀਂ ਹੁੰਦੀ। ਸੋ ਇਹੀ ਖਾਸੀਅਤ ਹੈ ਇਹਨਾਂ ਗੀਤਾਂ ਦੀ। ਸਰਬਜੀਤ ਕੌਰ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਆਓ ਸੁਣਦੇ ਹਾਂ।

ਸਰਬਜੀਤ ਕੌਰ ਦੀ ਆਵਾਜ਼ ਦੇ ਵਿਚ ਸ਼ਾਮਿਲ ਹੋਣੇ ਤੁਸੀਂ ਇਹ ਗੀਤ ਸੁਣਿਆ। ਪ੍ਰੋਗਰਾਮ ਚੱਲ ਰਿਹਾ ਪੰਜਾਬੀ ਫਿਲਮ ਸੰਗੀਤ, ਜਿਸ ਵਿਚ ਅਸੀਂ ਗੱਲ ਕਰ ਰਹੇ ਹਾਂ ਗੀਤਾਂ ਦੀ। ਕਿਸੇ ਨੂੰ ਆਪਣਾ ਬਚਪਨ ਯਾਦ ਦਵਾਉਂਦੇ ਨੇ, ਕਿਸੇ ਨੂੰ ਆਪਣਾ ਪਿੰਡ, ਇਹੀ ਹੈ ਗੀਤਾਂ ਦੀ ਤਾਕਤ। ਗੀਤ ਸਮੇਂ ਨੂੰ ਰੋਕ ਨਹੀਂ ਸਕਦੇ, ਪਰ ਸਮੇਂ ਦੀਆਂ ਯਾਦਾਂ ਨੂੰ ਸੰਭਾਲ ਕੇ ਜ਼ਰੂਰ ਰੱਖਦੇ ਨੇ। ਪੰਜਾਬੀ ਸੰਗੀਤ ਨੇ ਦੁਨੀਆਂ ਭਰ ਦੇ ਵਿਚ ਆਪਣੀ ਪਛਾਣ ਬਣਾਈ ਹੈ। ਨਵੇਂ ਕਲਾਕਾਰ, ਨਵੇਂ ਵਿਸ਼ੇ, ਨਵੀਆਂ ਧੁਨਾਂ ਤੇ ਨਵੇਂ ਅੰਦਾਜ਼ ਦੇ ਨਾਲ ਪੰਜਾਬੀ ਸੰਗੀਤ ਨੂੰ ਅੱਗੇ ਲੈ ਕੇ ਗਿਆ। ਇਸ ਬਦਲਾਵ ਦਾ ਸਵਾਗਤ ਵੀ ਕਰਨਾ ਚਾਹੀਦਾ, ਪਰ ਆਪਣੀਆਂ ਜੜਾਂ ਨੂੰ ਵੀ ਭੁੱਲਣਾ ਨਹੀਂ ਚਾਹੀਦਾ। ਫਿਲਮ ਜੀ ਆਇਆਂ ਨੂੰ ਦੇ ਵਿਚੋਂ ਅਗਲਾ ਗੀਤ ਹਰਭਜਨ ਮਾਨ ਤੇ ਅਨੁਰਾਧਾ ਪੌਂਡਵਾਲ ਦੀ ਆਵਾਜ਼ ਦੇ ਵਿਚ, ਆਓ ਸੁਣਦੇ ਹਾਂ।

ਨੂੰ ਫਿਲਮ ਦਾ ਇਹ ਗੀਤ ਤੁਸੀਂ ਹੁਣੇ ਸਮਾਤ ਫਰਮਾਇਆ ਹਰਭਜਨ ਮਾਨ ਤੇ ਅਨੁਰਾਧਾ ਪੌਂਟਵਾਲ ਦੀ ਆਵਾਜ਼ ਦੇ ਵਿਚ ਸਹਿਨ ਪੰਜਾਬੀ ਫਿਲਮੀ ਸੰਗੀਤ ਦੇ ਵਿਚ ਅਗਲਾ ਗੀਤ ਸੁਨੀਧੀ ਚੌਹਾਨ ਤੇ ਗਿੱਪੀ ਗਰੇਵਾਲ ਦੀ ਆਵਾਜ਼ ਵਿਚ।

ਗਿੱਪੀ ਗਰੇਵਾਲ ਤੇ ਸੁਨਿਧੀ ਚੌਹਾਨ ਦੀ ਆਵਾਜ਼ ਦੇ ਵਿਚ ਸਾਮਣ ਤੁਸੀਂ ਇਹ ਗੀਤ ਸੁਣਿਆ। ਗੀਤ ਜੋ ਕਿ ਸਾਨੂੰ ਕੁਝ ਪਲਾਂ ਦੇ ਲਈ ਰਾਹਤ ਵੀ ਮਹਿਸੂਸ ਕਰਾਉਂਦੇ ਨੇ। ਗੀਤਾਂ ਦੀ ਆਪਣੀ ਹੀ ਅਹਿਮੀਅਤ ਹੈ। ਇਸ ਨਾਲ ਸਾਮਣ ਹੁਣ ਸਾਨੂੰ ਇਹ ਸਿਲਸਿਲਾ ਇੱਥੇ ਹੀ ਖਤਮ ਕਰਨ ਦੀ ਅੱਜ ਦਿਓ ਇਜਾਜ਼ਤ। ਖੁਦਾ ਹਾਫਿਜ਼।

0: ਵਾਰੀ ਸਾਹਿਬ ਘਰੇ ਹੋ
1: ਆਜੋ ਆਜੋ ਆਜੋ ਬਖਸ਼ਿਆਂ ਵਾਲੇ ਆਜੋ ਬਲ ਸਾਹਿਬ
0: ਪਟਵਾਰੀ ਸਾਹਿਬ ਜੈ ਹਿੰਦ ਜੀ
1: ਜੈ ਹਿੰਦ ਜੀ ਜੈ ਹਿੰਦ ਜੀ ਬਲ ਸਾਹਿਬ ਕੀ ਹਾਲ ਚਾਲ ਤੁਹਾਡਾ
0: ਹਾਲ ਚਾਲ ਤਗੜਾ ਮੇਰ ਉਸ ਰੱਬ ਦੀ ਅਸੀਂ ਤਾਂ ਕਹਿੰਦੇ ਆ ਸਭ ਤੇ ਹੀ ਬਣੀ ਰਹੇ ਪਟਵਾਰੀ ਸਾਹਿਬ ਤੁਸੀਂ ਸੁਣਾਓ
1: ਤਗੜਾ ਜਿੱਦਾਂ ਤੁਸੀਂ ਕਿਹਾ ਤਗੜਾ ਜੀ ਵੈਸੇ ਤਾਂ ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ
0: ਹਾਂਜੀ
1: ਉਦੋਂ ਜੇ ਅਸੀਂ ਕਹਿ ਦਈਏ ਸਾਡਾ ਤਕੜਾ ਨਹੀਂ ਤਾਂ ਦੂਜਾ ਕੀ ਕਰ ਲੋ
0: ਹਾਂਜੀ
1: ਗੱਲ ਇਹ ਹੋ ਜਾਂਦੀ ਹੈ ਕਿ ਇਨਸਾਨ ਨੂੰ ਹਮੇਸ਼ਾ
0: ਜੀ
1: ਖੁਸ਼ ਰਹਿਣਾ ਚਾਹੀਦਾ
0: ਸਹੀ ਗੱਲ ਹੈ
1: ਤਕੜੇ ਰਹਿਣਾ ਚਾਹੀਦਾ
0: ਬਿਲਕੁਲ ਜੀ
1: ਜੇ ਕਿਤੇ ਮਾੜੀ ਮੋਟੀ ਕੋਈ ਸਮੱਸਿਆ ਪਰੇਸ਼ਾਨੀ ਆ ਵੀ ਜਾਵੇ ਤਾਂ ਵੀ ਖੁਸ਼ ਰਹਿਣਾ ਚਾਹੀਦਾ
0: ਬਿਲਕੁਲ ਸਹੀ ਗੱਲ
1: ਕਿਉਂਕਿ ਜਿਵੇਂ ਤੁਸੀਂ ਕਿਹਾ ਨਾ ਜੀ ਪਰਮਾਤਮਾ ਸਭ ਤੇ ਬਣੀ ਰਹੇ
0: ਹਾਂਜੀ
1: ਇਹ ਜਿਹੜੀ ਮਿਹਰ ਹੈ
0: ਜੀ
1: ਇਹ ਮਿਹਰ ਤਾਂ ਹੀ ਬਣੀ ਰਹੂਗੀ ਜੇ ਤੁਸੀਂ ਖੁਸ਼ ਰਹੋਗੇ
0: ਬਿਲਕੁਲ ਜੀ
1: ਅੱਜ ਮੈਂ ਕੋਈ ਖੁਸ਼ੀ ਖੁਸ਼ੀ ਦੇਖਿਆ
0: ਹਾਂਜੀ
1: ਮੁੰਡੇ ਸੀ ਵੈਸੇ ਤਾਂ ਹੁਣੇ ਕੋਈ 25-30 ਸਾਲਾਂ ਦੇ
0: ਅੱਛਾ ਜੀ
1: ਗੱਡੀ ਦੇ ਉੱਪਰ ਚੜ ਕੇ
0: ਅੱਛਾ ਜੀ
1: ਹਾਂਜੀ ਉੱਪਰ ਬੈਠੇ ਹੋਏ ਥੱਲੇ ਗੱਡੀ ਇੱਕ ਬੰਦਾ ਡਰਾਈਵ ਕਰ ਰਿਹਾ
0: ਅੱਛਾ ਜੀ
1: ਉੱਪਰ ਮੁੰਡੇ ਬੈਠੇ ਹੋਏ
0: ਅੱਛਾ ਜੀ
1: ਉਹ ਵੀਡੀਓ ਜੀ ਬਣਾਈ ਜਾਣ
0: ਰੀਲਾਂ
1: ਰੀਲਾਂ ਇਹਨੂੰ ਰੀਲਾਂ ਕਹਿੰਦੇ
0: ਅੱਛਾ
1: ਇਹ ਰੀਲਾਂ ਬਣਾਈ ਜਾਣ
0: ਹਾਂਜੀ
1: ਹਾਂਜੀ ਤੇ ਉਹ ਨੱਚੀ ਵੀ ਜਾਣ
0: ਅੱਛਾ ਜੀ
1: ਤੇ ਗੱਡੀ ਵੀ ਐ ਕਦੀ ਇਧਰ ਨੂੰ ਕਦੀ ਉਧਰ ਨੂੰ
0: ਅੱਛਾ ਜੀ
1: ਤੇ ਮੈਂ ਬੜਾ ਪਰੇਸ਼ਾਨ ਹੋਇਆ ਮੈਂ ਕਿਹਾ ਯਾਰ ਇਹ ਕਿਸੇ ਦੇ ਵਿੱਚ ਮਾਰਨਗੇ
0: ਇਹ ਤਾਂ ਖਤਰੇ ਵਾਲਾ ਕੰਮ ਹੈ ਪੂਰਾ
1: ਹਾਂ ਦੇਖੋ ਹੈ ਵੀ ਸੜਕ ਚੱਲਦੀ ਹੋਈ
0: ਅੱਛਾ ਜੀ
1: ਤੇ ਜਦੋਂ ਅਸੀਂ ਥੋੜਾ ਜਿਹਾ ਅੱਗੇ ਟੱਪੇ ਆ
0: ਹਾਂਜੀ
1: ਤੇ ਉਹੀ ਗੱਲ ਹੋ ਗਈ
0: ਅੱਛਾ ਜੀ
1: ਉਹਨਾਂ ਨੇ ਕਿਸੇ ਦੇ ਵਿੱਚ ਮਾਰਤੀ
0: ਓਹੋ
1: ਤੇ ਫੇਰ ਉੱਥੇ ਤਾਂ ਫੇਰ ਤੁਹਾਨੂੰ ਪਤਾ ਫਿਰ ਜਿਹੜਾ ਝਗੜਾ ਹੋਣਾ
0: ਉਹ ਤਾਂ ਹੋਣਾ ਹੀ ਸੀ
1: ਉਹ ਤਾਂ ਹੋਣਾ ਹੀ ਸੀ
0: ਬਿਲਕੁਲ ਜੀ
1: ਤੋ ਮੈਂ ਇਹ ਚੀਜ਼ ਦੇਖੀ ਆ ਵੀ ਅੱਜ ਕੱਲ ਇਹ ਜਿਹੜਾ ਰਿਵਾਜ ਚੱਲ ਪਿਆ ਨਾ
0: ਰਿਵਾਜ ਚੱਲ ਪਿਆ ਜੀ ਸਹੀ ਗੱਲ
1: ਹੈ ਜੀ ਇਹ ਜਿਹੜਾ ਚੜ ਕੇ ਕਿਤੇ ਤੁਸੀਂ ਵੀਡੀਓ ਬਣਾ ਲਓ ਜਾਂ ਤੁਸੀਂ ਕਿਸੇ ਨਹਿਰ ਦੇ ਕੰਢੇ ਖੜ ਕੇ ਵੀਡੀਓ ਬਣਾ ਲਓ
0: ਹਾਂਜੀ
1: ਕਿਸੇ ਵੇਲੇ ਤਾਂ ਮੈਂ ਦੇਖਿਆ ਵੀ ਰੇਲ ਗੱਡੀ ਦੇ ਕੋਲੇ ਆਲੇ ਦੁਆਲੇ ਖੜ ਕੇ
0: ਹਾਂਜੀ
1: ਕਿਤੇ ਕੋਈ ਪਟਰੀ ਦੇ ਉੱਪਰ ਬਹਿ ਕੇ
0: ਹਾਂਜੀ
1: ਆਪਣੀ ਜਾਨ ਨੂੰ ਖਤਰੇ ਚ ਪਾ ਕੇ
0: ਹਾਂਜੀ
1: ਜਦੋਂ ਤੁਸੀਂ ਰੀਲਾਂ ਬਣਾਉਂਦੇ ਹੋ
0: ਜੀ
1: ਉਸ ਵੇਲੇ ਆਪਣੀ ਜਾਨ ਨੂੰ ਤਾਂ ਤੁਸੀਂ ਫਾਹਾ ਲਾਣਾ ਹੀ ਹੋ
0: ਹਾਂਜੀ
1: ਘਰਦਿਆਂ ਦਾ ਵੀ ਤੁਸੀਂ ਜਿਹੜਾ ਬੱਚਾ ਪਾਲਿਆ ਪੋਸਿਆ
0: ਹਾਂਜੀ
1: ਉਹਦੇ ਲਈ ਵੀ ਮੁਸ਼ਕਲਾਤ ਪਾਉਂਦੇ ਹੋ ਤੇ ਜਿਹੜਾ ਦੂਸਰਾ ਬੰਦਾ ਉਹਨੂੰ ਵੀ ਮੁਸ਼ਕਲਾਤ ਪਾ ਦਿੰਦੇ
0: ਤੇ ਦੂਜੀ ਗੱਲ ਪਟਵਾਰੀ ਸਾਹਿਬ ਜਿਹੜਾ ਦੇਖ ਰਿਹਾ ਉਹਦੇ ਵਾਸਤੇ ਵੀ ਗਲਤ ਜਿਹੜੀ ਧਾਰਨਾ ਉਹ ਆਪਾਂ ਸੈੱਟ ਕਰ ਰਹੇ ਹੁੰਦੇ ਆ
1: ਦੇਖੋ ਬੱਚੇ ਜਿਹੜੇ ਆਉਣ ਵਾਲੇ ਦੇਖਦੇ ਨੇ
0: ਹਾਂਜੀ
1: ਉਹ ਵੀ ਤੁਹਾਨੂੰ ਦੇਖ ਕੇ ਇਹ ਕਹਿੰਦੇ ਕਿ ਯਾਰ ਇਹ ਤਾਂ ਬਹੁਤ ਵਧੀਆ ਕੰਮ ਹੈ ਲੇਕਿਨ ਇਹ ਨਹੀਂ ਪਤਾ ਕਿ ਇਹ ਜਾਨ ਨੂੰ ਹੀ ਬਖੇੜਾ ਪਾਉਣੇ ਪਏ
0: ਬਿਲਕੁਲ ਸਹੀ ਗੱਲ ਹੈ ਜੀ
1: ਹਾਂਜੀ
0: ਹਾਂਜੀ
1: ਤੋ ਬਲ ਸਾਹਿਬ ਇਹ ਜਿਹੜੀ ਅੱਜ ਕੱਲ ਇਹ ਜਿਹੜੀ ਚੀਜ਼ ਹੋ ਰਹੀ ਆ
0: ਹਾਂਜੀ
1: ਇਸ ਦੇ ਲਈ ਨਾ ਅਸੀਂ ਸਾਰੇ ਜਾਣੇ
0: ਹਾਂਜੀ
1: ਇਹ ਇੱਕ ਦੂਜੇ ਦੇ ਮਗਰ ਲੱਗ ਕੇ
0: ਹਾਂਜੀ
1: ਇੱਕ ਰੀਲਾ ਬਣਾ ਰਿਹਾ ਇੱਕ ਮੈਂ ਦੇਖਿਆ ਜੀ ਕੋਈ ਗਿਆਨ ਹੀ ਦੇਈ ਜਾਂਦਾ
0: ਅੱਛਾ ਜੀ
1: ਕੋਈ ਆ ਜਿਹੜੇ ਚੈਨਲ ਨਵੇਂ ਨਵੇਂ ਆਏ ਆ
0: ਹਾਂਜੀ
1: ਇਹਨਾਂ ਦੇ ਉੱਪਰ ਗਿਆਨ ਦੇਈ ਜਾਂਦਾ
0: ਉਦਾਂ ਨਾ ਪਟਵਾਰੀ ਸਾਹਿਬ ਜਿਹਦੀ ਘਰੇ ਨੀ ਕੁਛ ਸੁਣਦਾ ਉਹ ਆ ਕੇ ਫਿਰ ਚੈਨਲ ਤੇ ਗਿਆਨ ਦੇਣਾ ਪੈਂਦਾ
1: ਉਹ ਉਹੀ ਗੱਲ ਹੋ ਜਾਂਦੀ ਹੈ ਉਹ ਕਹਿੰਦਾ ਕਿ ਮੈਂ ਆਪਣੇ ਆਪ ਨੂੰ ਨਾ ਜਿੰਨਾ ਮੇਰੇ ਅੰਦਰ ਭਰਿਆ ਹੋਇਆ
0: ਹਾਂਜੀ
1: ਇਹ ਮੈਂ ਇੱਥੋਂ ਕੱਢ ਦਵਾਂ
0: ਸਾਰੇ ਦਾ ਕਿਸਾਰ ਸੇਸ ਕਰ ਦਵਾਂ ਇੱਕ ਵਾਰੀ
1: ਇਹ ਜਿਹੜਾ ਇੰਟਰਨੈਟ ਦਾ ਯੁੱਗ ਹੈ ਨਾ ਜੀ
0: ਹਾਂਜੀ
1: ਇਹ ਸੋਸ਼ਲ ਮੀਡੀਆ ਨੇ ਸਾਡੇ ਜੀਵਨ ਨੂੰ ਵੈਸੇ ਤਾਂ ਪੂਰੀ ਤਰ੍ਹਾਂ ਬਦਲ ਦਿੱਤਾ
0: ਜੀ
1: ਇਹਨੂੰ ਆਪਾਂ ਅਗਰ ਦੇਖੀਏ ਨਾ ਇਹਦਾ ਅਗਰ ਦੋ ਇਹਦੇ ਰੂਪ ਨੇ
0: ਠੀਕ ਹੈ ਜੀ
1: ਇੱਕ ਤਾਂ ਇਹਦਾ ਰੂਪ ਹੋ ਗਿਆ ਇਹ ਚੰਗੇ ਪੱਖ ਵਾਲਾ
0: ਜੀ
1: ਇੱਕ ਹੋ ਗਿਆ ਮਾੜੇ
0: ਪੱਖ ਵਾਲਾ
1: ਲੇਕਿਨ ਮਾੜਾ ਪੱਖ ਨੂੰ ਅਸੀਂ ਜਲਦੀ ਲੈ ਲੈਂਦੇ ਹਾਂ
0: ਹਾਂਜੀ
1: ਇਹਦਾ ਸੋਹਣਾ ਪੱਖ ਤਾਂ ਇਹ ਹੈ ਕਿ ਜਦੋਂ ਅਸੀਂ ਰੀਲਾਂ ਪਾਉਂਦੇ ਹਾਂ ਨਾ
0: ਹਾਂਜੀ
1: ਜਾਂ ਕੋਈ ਅਸੀਂ ਵੀਡੀਓ ਬਣਾਉਂਦੇ ਹਾਂ ਕੋਈ ਵੀਡੀਓ ਕਲਿੱਪ ਅਸੀਂ ਪਾ ਦਿੰਦੇ ਹਾਂ ਕਿਤੇ ਨਾ ਕਿਤੇ ਕੋਈ ਚੈਨਲ ਤੇ ਪਾ ਦਿੰਦੇ
0: ਹਾਂ
1: ਚਲੋ ਕਿਸੇ ਦਾ ਭੱਲਾ ਹੋ ਜਾਂਦਾ ਜੇ ਕੋਈ ਆਪਣੇ ਅੰਦਰੋਂ ਕੋਈ ਚੀਜ਼ ਇੱਦਾਂ ਦੀ ਨਿਕਲਦੀ ਆ ਜੇ ਕਿਸੇ ਦਾ ਭੱਲਾ ਹੋ ਜੇ
0: ਹਾਂਜੀ
1: ਇਹ ਤਾਂ ਬਹੁਤ ਚੰਗੀ ਗੱਲ
0: ਬਿਲਕੁਲ ਜੀ
1: ਪਰ ਜੇ ਇਹਦੇ ਲਈ ਜਿੱਦਾਂ ਤੁਸੀਂ ਆਪਾਂ ਦੇਖਿਆ ਕਿ ਰੀਲਾਂ ਬਣਾ ਕੇ ਆਪਣੀ ਜਾਨ ਨੂੰ ਹੀ ਖਤਰਾ ਪਾ ਲੈਂਦੇ
0: ਹਾਂ ਇਹ
1: ਮਾੜਾ ਪੱਖ ਵੀ ਹੋ
0: ਜਾਂਦਾ ਹੈ ਜੀ ਬਿਲਕੁਲ
1: ਤੋ ਇਹਦੇ ਲਈ ਆਪਾਂ ਨੂੰ ਸਾਰਿਆਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਇਹ ਸੋਸ਼ਲ ਮੀਡੀਆ ਦੇ ਲਈ ਹੈ ਤਾਂ ਚੰਗੀਆਂ ਜਿਹੜੀਆਂ ਗੱਲਾਂ ਹੈ ਉਹਦੇ ਲਈ ਤਾਂ ਤੁਸੀਂ ਜ਼ਰੂਰ ਜਿਵੇਂ ਅੱਜ ਕੱਲ ਬੱਚੇ ਆਪਣਾ

0: ਗਾਉਣ ਪੇਸ਼ ਕਰ ਦਿੰਦੇ ਆ,
1: ਬਿਲਕੁਲ ਜੀ,
0: ਕੋਈ ਡਾਂਸ ਪੇਸ਼ ਕਰ ਦਿੰਦੇ,
1: ਸਹੀ ਗੱਲ ਹੈ ਜੀ,
0: ਇਹ ਰੀਲਾਂ ਬਣਾ ਕੇ ਆਪਣੇ ਆਪ ਨੂੰ ਇਹ ਸ਼ੋਅ ਕਰਦੇ ਨੇ ਕਿ ਮੇਰੇ ਕੋਲ ਇਹ ਇੱਕ ਕਾਬਲੀਅਤ ਹੈ।
1: ਤੁਸੀਂ ਦੇਖੋ ਜੀ, ਕਈ ਵਾਰੀ ਕਲਾ ਜਿਹੜੀ ਆ ਖਾਸ ਕਰਕੇ ਆਪਣੇ ਭਾਰਤ ਵਰਗੇ ਮੁਲਕ ਦੇ ਵਿੱਚ ਉਹ ਦਬੀ ਰਹਿ ਜਾਂਦੀ ਸੀ। ਸੋਸ਼ਲ ਮੀਡੀਆ ਜਿਹੜਾ ਇੱਦਾਂ ਦਾ ਪਲੇਟਫਾਰਮ ਆ ਕਿ ਇੱਕ ਬੰਦਾ ਜਿਸ ਨੂੰ ਸਾਰੀ ਉਮਰ ਕਿਸੇ ਨੇ ਦੇਖਣਾ ਸੁਣਨਾ ਹੀ ਨਹੀਂ ਸੀ, ਉਹ ਬੰਦੇ ਵੀ ਜਿਹੜੇ ਆ ਆਪਣਾ ਗੁਣ ਜਿਹੜਾ ਆ ਸਾਰੀ ਦੁਨੀਆ ਦੇ ਸਾਹਮਣੇ ਪੇਸ਼ ਕਰ ਸਕੇ ਇਹਦੇ ਰਾਹੀਂ।
0: ਦੇਖੋ ਨਾ, ਇਹ ਇੱਕ ਇਹਦਾ ਪੋਜ਼ਿਟਿਵ ਪੱਖ ਹੋ ਗਿਆ,
1: ਬਿਲਕੁਲ,
0: ਜਿਹਨੂੰ ਸਕਾਰਾਤਮਕ ਆਪਾਂ ਕਹਿ ਦਿੰਦੇ,
1: ਸਹੀ ਗੱਲ ਹੈ
0: ਜੀ। ਇਹਦੇ ਲਈ ਤਾਂ ਇਹ ਹੋ ਗਿਆ ਕਿ ਜਿਹੜੀਆਂ ਚੀਜ਼ਾਂ ਤੁਹਾਡੇ ਅੰਦਰ ਲੁਕੀਆਂ ਹੋਈਆਂ ਸੀ
1: ਜੀ,
0: ਉਹ ਤੁਸੀਂ ਲੋਕਾਂ ਅੱਗੇ ਪ੍ਰਦਰਸ਼ਿਤ ਕਰਦੇ,
1: ਬਿਲਕੁਲ ਜੀ।
0: ਪਰ ਇਹ ਇਹਦੇ ਨਾਲ ਨਾਲ ਅਗਰ ਅਸੀਂ ਇਹਨੂੰ ਹੋਰ ਵੀ ਚੰਗੇ ਤਰੀਕੇ ਨਾਲ ਬਣਾ ਸਕੀਏ, ਕੁਝ ਤਾਂ ਮਨੋਰੰਜਨ ਹੈ,
1: ਹਾਂਜੀ,
0: ਆਪਾਂ ਕਿਸੇ ਦਾ ਅੱਜ ਕੱਲ ਕਈ ਨਾ ਰੀਲਾਂ ਪਾਉਂਦੇ ਨੇ,
1: ਹਾਂਜੀ,
0: ਛੋਟੇ ਛੋਟੇ ਬੱਚੇ ਵੀ ਲੱਗੇ ਹੋਏ ਆ, ਲੋਕਾਂ ਨੂੰ ਹਸਾਉਂਦੇ ਵੀ ਆ,
1: ਹਾਂਜੀ,
0: ਹਾਂਜੀ, ਤੋ ਉਹ ਵੀ ਇੱਕ ਚੰਗਾ ਪੱਖ ਹੈ ਕਿ ਜਿਹੜੀ ਤੁਹਾਡੇ ਅੰਦਰ ਛੁਪੀ ਹੋਈ ਕਲਾ ਹੈ
1: ਜੀ
0: ਉਹ ਬਾਹਰ ਆਉਂਦੀ ਹੈ,
1: ਬਿਲਕੁਲ ਜੀ।
0: ਤੋ ਛੋਟੀ ਉਮਰ ਤੋਂ ਹੀ ਇਹ ਜਿਹੜਾ ਹੈ ਕਈ ਬੱਚੇ ਜਿਹੜੇ ਹੈ ਉਹ ਲੱਗੇ ਹੋਏ ਨੇ,
1: ਹਾਂਜੀ,
0: ਪਰ ਇਹਦਾ ਇੱਕ ਮਾੜਾ ਪੱਖ ਹੋ ਜਾਂਦਾ ਕਿ ਇਹਦੇ ਨਾਲ ਸਮੇਂ ਦੀ ਬਰਬਾਦੀ, ਹਮੇਸ਼ਾ ਹੀ ਤੁਸੀਂ ਦੇਖੋ ਨਾ ਮੋਬਾਈਲ ਦੇ ਉੱਪਰ ਹੀ ਸਿਰ ਸੁੱਟਿਆ ਹੋਇਆ,
1: ਬਿਲਕੁਲ ਜੀ,
0: ਜਦੋਂ ਦੇਖੋ ਆਪਾਂ ਮੋਬਾਈਲ ਨੂੰ ਵੇਖਦੇ ਰਹਿੰਦੇ,
1: ਸਹੀ ਗੱਲ ਹੈ ਜੀ।
0: ਲੇਕਿਨ ਜੇ ਅਸੀਂ ਇਹਦਾ ਥੋੜਾ ਜਿਹਾ ਟਾਈਮ ਘਟਾਈਏ, ਨਹੀਂ ਤਾਂ ਫਿਰ ਇਹਦੇ ਨਾਲ ਤੁਹਾਡੀਆਂ ਸਰੀਰਕ ਸਮੱਸਿਆਵਾਂ ਵੀ ਆ ਰਹੀਆਂ,
1: ਬਿਲਕੁਲ ਜੀ,
0: ਇਹਦੇ ਨਾਲ ਤੁਹਾਨੂੰ ਸਰੀਰਕ ਸਮੱਸਿਆ ਦੇ ਨਾਲ ਨਾਲ ਅੱਖਾਂ ਦੀਆਂ ਸਮੱਸਿਆ, ਕਮਜ਼ੋਰੀ ਅੱਖਾਂ ਦੀ,
1: ਬਿਲਕੁਲ,
0: ਇਹ ਵੀ ਆ ਰਹੀ ਹੈ,
1: ਸਰਵਾਈਕਲ ਹੋ ਜਾਂਦਾ ਜੀ,
0: ਸਰਵਾਈਕਲ ਹੋ ਜਾਂਦਾ,
1: ਹਾਂਜੀ।
0: ਤੋ ਇਹ ਸਭ ਚੀਜ਼ਾਂ ਸਾਨੂੰ ਇਹ ਦੇਖਣੀਆਂ ਚਾਹੀਦੀਆਂ, ਤੇ ਇਹਦਾ ਇੱਕ ਇਹੀ ਪੱਖ ਹੈਗਾ ਕਿ ਆਪਾਂ ਨਾ ਇਹ ਦੇਖਦੇ ਰਹਿੰਦੇ ਕਿ ਮੈਨੂੰ ਕਿੰਨੇ ਕੁ ਲਾਈਕ ਮਿਲੇ ਨੇ,
1: ਹਾਂਜੀ,
0: ਕਿੰਨੇ ਮੇਰੇ ਵਿਊਜ਼ ਹੋ ਗਏ ਨੇ,
1: ਬਿਲਕੁਲ ਜੀ,
0: ਇਹ ਦੇਖ ਦੇਖ ਕੇ ਅਸੀਂ ਵੀਡੀਓਜ਼ ਤਾਂ ਪਾਈ ਜਾਂਦੇ ਹਾਂ,
1: ਹਾਂਜੀ,
0: ਲੇਕਿਨ ਇਹਦਾ ਇਹ ਨਹੀਂ ਦੇਖਦੇ ਕਿ ਸਾਡੀ ਸਿਹਤ ਤੇ ਕਿੰਨਾ ਮਾੜਾ ਅਸਰ,
1: ਸਹੀ ਗੱਲ ਹੈ,
0: ਹਾਂਜੀ,
1: ਬਿਲਕੁਲ,
0: ਸਾਨੂੰ ਸਾਰਿਆਂ ਨੂੰ ਇਹ ਜਿਹੜਾ ਇਹ ਸੋਸ਼ਲ ਮੀਡੀਆ ਤੇ ਹੈ,
1: ਹਾਂਜੀ,
0: ਇਹਦੀ ਇਹ ਚੀਜ਼ ਤਾਂ ਦੋਨੋਂ ਪੱਖ ਨੇ, ਸਾਨੂੰ ਇਹ ਵੀ ਪੱਖ ਦੇਖਣਾ ਚਾਹੀਦਾ ਕਿ ਅਸੀਂ ਰੀਲਾਂ ਪਾ ਕੇ ਆਪਣੀ ਜਾਨ ਵੀ ਗਵਾ ਰਹੇ ਹਾਂ ਤੇ ਦੂਸਰੇ ਦੀ ਜਾਨ ਵੀ ਲੈ ਰਹੇ ਹਾਂ, ਇਹ ਵੀ ਨਹੀਂ ਕਰਨਾ ਚਾਹੀਦਾ,
1: ਸਹੀ ਗੱਲ ਹੈ ਜੀ।
0: ਤੇ ਚੰਗਾ ਜਿਹੜਾ ਕੰਮ ਹੈਗਾ ਤਾਂ ਹਮੇਸ਼ਾ ਵਧੀਆ ਹੋਣਾ ਚਾਹੀਦਾ, ਜਿਹੜਾ ਕਿ ਰੀਲਾਂ ਪਾ ਕੇ ਕਰਦੇ ਹਾਂ, ਅਸੀਂ ਗਿਆਨ ਵੀ ਦਿੰਦੇ ਹਾਂ
1: ਜੀ,
0: ਆਪਣੀ ਕਲਾ ਨੂੰ ਪ੍ਰਦਰਸ਼ਿਤ ਵੀ ਕਰ,
1: ਸਹੀ ਗੱਲ ਹੈ ਜੀ,
0: ਹਾਂਜੀ। ਹੁਣ ਕੀ ਇਰਾਦਾ ਫਿਰ,
1: ਹਾਂਜੀ,
0: ਸੁਣਾ ਦਿਓ ਗਾਉਣ, ਫਿਰ
1: ਸੁਣਾ ਦਿਓ ਜੀ,
0: ਉਹ ਸੁਣਦੇ ਹਾਂ ਜੀ,
1: ਸੁਣਾ ਦਿਓ ਜੀ।

0: ਜੀ ਸੁਣਿਆ ਬਾਲ ਸਾਹਿਬ ਦੇ ਪੰਜਾਬੀ ਵਿਰਸਾ
1: ਬਹੁਤ ਸੋਹਣਾ ਜੀ ਗੀਤ ਬਹੁਤ
0: ਸਾਡਾ ਦੇਖੋ ਜੀ ਪੰਜਾਬੀ ਵਿਰਸਾ ਹੈ ਹੀ ਬਹੁਤ ਅਮੀਰ ਵਿਰਸਾ
1: ਬਿਲਕੁਲ ਜੀ
0: ਹਾਂਜੀ ਤੇ ਹੁਣ ਤੁਹਾਨੂੰ ਸੁਣਾਈਏ ਫਿਰ ਫੁੱਲਾਂ ਦੀ ਪੌਸ਼ਟਿਕ ਬਗੀਚੀ
1: ਅੱਛਾ ਜੀ
0: ਇਹਦੇ ਬਾਰੇ ਜਾਣਕਾਰੀ ਸਾਨੂੰ ਦਿੱਤੀ ਹੈ ਡਾਕਟਰ ਰਚਨਾ ਅਰੋੜਾ ਹੋਣਾ ਨੇ
1: ਠੀਕ ਹੈ ਜੀ
0: ਸਾਡੇ ਕੋਲ ਆਏ ਸਨ
1: ਜੀ
0: ਸੁਣੀਏ ਆਪਾਂ
1: ਸੁਣਾ ਦਿਓ ਜੀ
2: ਮੈਂ ਡਾਕਟਰ ਰਚਨਾ ਅਰੋੜਾ ਬਤੌਰ ਅਸਿਸਟੈਂਟ ਪ੍ਰੋਫੈਸਰ ਫਲ ਵਿਗਿਆਨ ਵਿਭਾਗ ਵਿੱਚ ਕੰਮ ਕਰ ਰਹੀ ਹਾਂ ਸਾਡਾ ਅੱਜ ਦਾ ਵਿਸ਼ਾ ਹੈ ਫਲਾਂ ਦੀ ਪੌਸ਼ਟਿਕ ਬਗੀਚੀ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਫਲ ਸਾਡੀ ਜ਼ਿੰਦਗੀ ਦਾ ਬਹੁਤ ਅਹਿਮ ਅੰਗ ਬਣ ਗਏ ਹਨ ਕਿਉਂਕਿ ਹੁਣ ਲੋਕਾਂ ਦੇ ਵਿੱਚ ਇਸ ਚੀਜ਼ ਦੀ ਅਵੇਅਰਨੈਸ ਹੈ ਕਿ ਇਹ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦੇ ਹਨ ਤੇ ਐਂਟੀ ਆਕਸੀਡੈਂਟਸ ਨਾਲ ਭਰਪੂਰ ਵਿਟਾਮਿਨਾਂ ਨਾਲ ਭਰਪੂਰ ਖਣਿਜ ਪਦਾਰਥਾਂ ਨਾਲ ਭਰਪੂਰ ਜਿਹੜੇ ਸਾਡੀ ਸਿਹਤ ਸੁਧਾਰ ਦੇ ਵਿੱਚ ਇੱਕ ਅਹਿਮ ਰੋਲ ਅਦਾ ਕਰਦੇ ਹਨ ਫਲਾਂ ਦੀ ਪੌਸ਼ਟਿਕ ਬਗੀਚੀ ਕੀ ਹੈ ਪਹਿਲਾਂ ਇਸ ਬਾਰੇ ਥੋੜੀ ਜਿਹੀ ਗੱਲ ਕਰਦੇ ਹਾਂ ਫਲਾਂ ਦੀ ਬਗੀਚੀ ਇੱਕ ਜਗ੍ਹਾ ਦੇ ਉੱਪਰ ਅਸੀਂ ਖਾਕਾ ਤਿਆਰ ਕਰ ਲੈਂਦੇ ਹਾਂ ਇਸ ਤਰ੍ਹਾਂ ਵਿਉਂਤਬੰਦੀ ਕਰਦੇ ਹਾਂ ਕਿ ਸਵਾ ਕਨਾਲ ਜਗ੍ਹਾ ਜਿਹੜੀ ਕਿ ਲਗਭਗ 625 ਵਰਗ ਮੀਟਰ ਹੁੰਦੀ ਹੈ ਇੰਨੀ ਜਗ੍ਹਾ ਦੇ ਵਿੱਚ ਅਸੀਂ 21 ਵੱਖ ਵੱਖ ਤਰ੍ਹਾਂ ਦੇ ਫਲਦਾਰ ਬੂਟੇ ਲਗਾਉਣ ਦੀ ਸਿਫਾਰਿਸ਼ ਕਰਦੇ ਹਾਂ ਤੇ ਉਹ ਵਿਉਂਤਬੰਦੀ ਅਸੀਂ ਇਸ ਤਰ੍ਹਾਂ ਕਰਦੇ ਹਾਂ ਕਿ ਇਹਨਾਂ ਬੂਟਿਆਂ ਤੋਂ ਸਾਰਾ ਸਾਲ ਸਾਨੂੰ ਫਲ ਮਿਲਦਾ ਰਹੇ ਸਾਲ ਦਾ

ਕੋਈ ਵੀ ਮਹੀਨਾ ਅਜਿਹਾ ਨਹੀਂ ਹੁੰਦਾ ਜਦੋਂ ਸਾਨੂੰ ਕੋਈ ਫਲ ਪ੍ਰਾਪਤ ਨਹੀਂ ਹੁੰਦਾ। ਇਸ ਖਾਕੇ ਦੀ ਇਹੀ ਖਾਸੀਅਤ ਹੈ ਕਿ ਜਿਹੜੇ ਤਾਂ ਬੂਟੇ ਫਲਦਾਰ ਹੈਗੇ ਨੇ ਜਿਨ੍ਹਾਂ ਦਾ ਫੈਲਾਅ ਜ਼ਿਆਦਾ ਹੈ, ਜਿਸ ਤਰ੍ਹਾਂ ਜਾਮੁਨ ਹੋ ਗਿਆ, ਅੰਬ ਹੋ ਗਿਆ, ਅੰਜੀਰ, ਬਾਕੀ ਸਾਰੀ ਨਿੰਬੂ ਜਾਤੀ ਦੇ ਬੂਟੇ ਹੋ ਗਏ, ਆਂਵਲਾ, ਗੁਆਵਾ ਜਿਹਨੂੰ ਅਮਰੂਦ ਕਹਿੰਦੇ ਹਾਂ, ਜਾਂ ਫਿਰ ਇਸ ਤੋਂ ਇਲਾਵਾ ਅਨਾਰ, ਆੜੂ, ਅਲੂਚਾ, ਇਹ ਸਾਰੇ ਅਸੀਂ ਇਸ ਬਗੀਚੀ ਦੇ ਡਿਜ਼ਾਇਨ ਦੇ ਵਿਚਕਾਰ ਇਹ ਬੂਟੇ ਅਸੀਂ ਲਾ ਲੈਂਦੇ ਹਾਂ 6 ਮੀਟਰ ਵਕਫੇ ਤੇ, ਬੂਟੇ ਤੋਂ ਬੂਟੇ ਦਾ ਫਾਸਲਾ ਤੇ ਲਾਈਨ ਤੋਂ ਲਾਈਨ ਦਾ ਫਾਸਲਾ। ਤੇ ਜਿਹੜੀ ਇਹਦੀ ਬਾਉਂਡਰੀ ਹੈ ਇਸ ਏਰੀਏ ਦੀ, ਜਿਹੜੀ ਅਸੀਂ ਹਵਾ ਕਨਾਲ ਥਾਂ ਅਸੀਂ ਵਿਉਂਤਬੰਦੀ ਜਿੱਤੇ ਕਰ ਰਹੇ ਹਾਂ, ਇਹਦੀ ਸਾਰੀ ਬਾਉਂਡਰੀ ਤੇ ਇਹਦੇ ਸਾਰੇ ਸਿਰੇ ਤੇ ਅਸੀਂ ਛੋਟੇ ਬੂਟੇ ਲਾ ਲੈਂਦੇ ਹਾਂ, ਜਿਸ ਤਰ੍ਹਾਂ ਪਪੀਤਾ, ਕੇਲਾ, ਅੰਗੂਰ ਦੇ ਬੂਟੇ, ਅਲੱਗ ਅਲੱਗ ਤਰ੍ਹਾਂ ਦੇ ਅੰਗੂਰ, ਸਾਡੇ ਹਰੇ ਅੰਗੂਰ ਜਾਂ ਫਿਰ ਰੰਗਦਾਰ ਜਿਹੜੇ ਲਾਲ ਅੰਗੂਰਾਂ ਦੀਆਂ ਕਿਸਮਾਂ, ਫਿਰ ਇਸ ਤੋਂ ਇਲਾਵਾ ਕਰੋਂਦਾ ਤੇ ਫਾਲਸਾ, ਗਲਗਲ ਵਰਗੇ ਬੂਟੇ ਜਿਨ੍ਹਾਂ ਦਾ ਫੈਲਾਅ ਘੱਟ ਹੈ, ਉਹ ਬੂਟੇ ਅਸੀਂ ਸਾਰੇ ਬਾਹਰ ਲਗਾ ਦਿੰਦੇ ਹਾਂ ਇਸ ਡਿਜ਼ਾਇਨ ਦੇ ਵਿੱਚ। ਇਹ ਬਗੀਚੀ ਜਿਹੜੀ ਹੈ ਇਹ ਲਾਉਣ ਤੋਂ ਪਹਿਲਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਪਹਿਲਾਂ ਉਸ ਜਗ੍ਹਾ ਦੀ ਮਿੱਟੀ ਪਾਣੀ ਦੀ ਪਰਖ ਹੋਈ ਹੋਣੀ ਜ਼ਰੂਰੀ ਹੈ। ਮਿੱਟੀ ਪਰਖ ਦਾ ਜਿਹੜਾ ਸਹੀ ਤਰੀਕਾ ਹੈ ਮੈਂ ਥੋੜਾ ਜਿਹਾ ਉਹ ਸਰੋਤਿਆਂ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ। ਮਿੱਟੀ ਪਰਖ ਦੇ ਲਈ ਅਸੀਂ 2 ਮੀਟਰ ਤੱਕ ਡੂੰਘੀ ਤੈਅ ਹੁੰਦੀ ਹੈ, ਉਹਦੇ ਵਿੱਚੋਂ ਅਸੀਂ ਅਲੱਗ ਅਲੱਗ ਤੈਆਂ ਦੇ ਸੈਂਪਲ ਲੈਂਦੇ ਹਾਂ, ਕੁੱਲ 7 ਸੈਂਪਲ। ਇਹ ਸੈਂਪਲ ਇਸ ਤਰ੍ਹਾਂ ਲਏ ਜਾਂਦੇ ਹੈ ਕਿ 0 ਤੋਂ ਜਿਹੜੀ 15 ਸੈਂਟੀਮੀਟਰ ਲੇਅਰ ਹੈ, ਪਹਿਲੇ ਅੱਧੇ ਫੁੱਟ ਦੇ ਵਿੱਚੋਂ 1 ਸੈਂਪਲ, ਉਸ ਤੋਂ ਬਾਅਦ 15 ਤੋਂ 30 ਸੈਂਟੀਮੀਟਰ ਜਿਹੜਾ ਅਗਲਾ ਅੱਧਾ ਫੁੱਟ ਹੈ ਉਹਦੇ ਵਿੱਚੋਂ ਦੂਸਰਾ ਸੈਂਪਲ। ਇਹ ਸੈਂਪਲ ਜਿਹੜੇ ਅਸੀਂ ਤਕਰੀਬਨ ਅੱਧਾ ਅੱਧਾ ਕਿਲੋ ਮਿੱਟੀ ਦੇ ਲੈਣੇ ਹੈ, ਤੇ ਇਹਨਾਂ ਨੂੰ ਅਸੀਂ ਵੱਖਰੀਆਂ ਵੱਖਰੀਆਂ ਮਲਮਲ ਦੀਆਂ ਥੈਲੀਆਂ ਦੇ ਵਿੱਚ ਲੈਣਾ ਤੇ ਉਹਨਾਂ ਦੇ ਉੱਪਰ ਨਾਲ ਦੀ ਨਾਲ ਤੈਆਂ ਦਾ ਲੇਬਲ ਕਰ ਦੇਣਾ ਵੀ ਪਹਿਲੀ ਲੇਅਰ ਦੇ ਲਈ ਅਸੀਂ 1 ਨੰਬਰ ਪਾ ਦੇਣਾ, ਦੂਸਰੀ ਤੈਅ ਦੇ ਲਈ ਅਸੀਂ 2 ਨੰਬਰ ਪਾ ਦੇਣਾ, ਤੇ ਇਸ ਤਰ੍ਹਾਂ ਅਸੀਂ 7 ਸੈਂਪਲ ਪੂਰੇ ਕਰਨੇ ਹੈ 2 ਮੀਟਰ ਤੱਕ। ਪਹਿਲੇ ਫੁੱਟ ਚੋਂ ਤਾਂ 2 ਸੈਂਪਲ ਹੋ ਗਏ, ਅਗਲੇ 1 ਫੁੱਟ ਦੇ ਵਿੱਚੋਂ ਤੀਸਰਾ ਸੈਂਪਲ, 30 ਤੋਂ ਜਿਹੜਾ 60 ਸੈਂਟੀਮੀਟਰ, ਉਸ ਤੋਂ ਬਾਅਦ 60 ਤੋਂ 90 ਚ ਫਿਰ ਅਗਲਾ ਸੈਂਪਲ, 90 ਤੋਂ 120 ਸੈਂਟੀਮੀਟਰ ਚ ਅਗਲਾ ਸੈਂਪਲ, ਫਿਰ 120 ਤੋਂ 150 ਸੈਂਟੀਮੀਟਰ ਜਿਹੜਾ 5ਵਾਂ ਫੁੱਟ ਜਿਹੜੀ ਹੈਗੀ ਹੈ ਤੈਅ ਉਹਦੇ ਵਿੱਚੋਂ 1 ਸੈਂਪਲ, ਤੇ ਜਿਹੜਾ ਆਖਰੀ 50 ਸੈਂਟੀਮੀਟਰ ਚੋਂ 7ਵਾਂ ਸੈਂਪਲ ਅਸੀਂ ਲੈ ਕੇ ਮਲਮਲ ਦੀ ਥੈਲੀ ਦੇ ਵਿੱਚ ਪਾ ਲੈਣਾ, ਉਹਦੇ ਤੇ ਲੇਬਲਿੰਗ ਕਰ ਲੈਣੀ ਹੈ, ਤੇ ਉਹ ਫਿਰ ਅਸੀਂ ਜਾਂ ਤਾਂ ਯੂਨੀਵਰਸਿਟੀ ਦੀ ਸੋਇਲ ਟੈਸਟਿੰਗ ਲੈਬੋਰਟਰੀ ਚੋਂ ਜਾਂ ਸਟੇਟ ਵਿਭਾਗ ਦੀ ਗਵਰਨਮੈਂਟ ਦੀਆਂ ਲੈਬਸ ਹੈਗੀਆਂ ਉਹਨਾਂ ਦੇ ਵਿੱਚੋਂ ਅਸੀਂ ਮਿੱਟੀ ਟੈਸਟ ਕਰਾ ਲੈਂਦੇ ਹਾਂ। ਜੇ ਤੁਹਾਨੂੰ ਮਿੱਟੀ ਸੈਂਪਲ ਲੈਣ ਵੇਲੇ ਕੋਈ ਸਖਤ ਜਾਂ ਪਥਰੀਲੀ ਤੈਅ ਵਿੱਚ ਆਏ ਤਾਂ ਉਸ ਤੈਅ ਦਾ ਸੈਂਪਲ ਤੁਸੀਂ ਵੱਖਰਾ ਲੈ ਕੇ ਵੀ ਇਹ ਕਿੰਨੀ ਡੂੰਘਾਈ ਤੋਂ ਲਿਆ ਤੇ ਉਹਦੀ ਤੁਸੀਂ ਵੱਖਰੀ ਲੇਬਲਿੰਗ ਕਰ ਲੈਣੀ ਹੈ, ਤੇ ਇਹ ਸਹੀ ਤਰੀਕਾ ਹੈਗਾ ਮਿੱਟੀ ਦੇ ਸੈਂਪਲ ਲੈਣ ਦਾ। ਪਾਣੀ ਦਾ ਸੈਂਪਲ ਜੇ ਅਸੀਂ ਟੈਸਟ ਕਰਾਉਣਾ ਤਾਂ ਰਨਿੰਗ ਪਾਣੀ ਦੇ ਵਿੱਚੋਂ ਅਸੀਂ ਸੈਂਪਲ ਲੈਣਾ, ਤੇ ਉਹਦੇ ਵਿੱਚ ਵੀ ਫਿਰ ਟੈਸਟ ਦੇ ਵਿੱਚ ਪਤਾ ਚੱਲ ਜਾਏਗਾ ਤੁਹਾਨੂੰ ਵਾਟਰ ਟੈਸਟਿੰਗ ਲੈਬ ਚੋਂ ਕਿ ਜਿਹੜਾ ਪਾਣੀ ਦਾ ਸੈਂਪਲ ਹੈ ਇਹਦੇ ਵਿੱਚ ਨਮਕ ਦੀ ਮਾਤਰਾ ਜ਼ਿਆਦਾ ਤਾਂ ਨਹੀਂ, ਤੇ ਇਹ ਖਾਰਾ ਤਾਂ ਨਹੀਂ ਜ਼ਿਆਦਾ, ਕਿਉਂਕਿ ਜ਼ਿਆਦਾ ਖਾਰਾ ਪਾਣੀ ਜਾਂ ਜ਼ਿਆਦਾ ਨਮਕ ਦੀ ਮਾਤਰਾ ਸਾਡੇ ਫਲਦਾਰ ਬੂਟਿਆਂ ਦੀ ਗਰੋਥ ਲਈ ਉਹਨਾਂ ਦੀ ਉਹ ਓਨੀ ਜ਼ਿਆਦਾ ਨਾਰਮਲ ਗਰੋਥ ਜਿਹੜੀ ਹੈ ਉਹ ਨਹੀਂ ਹੋ ਪਾਉਂਦੀ ਜੇ ਖਾਰਾ ਜਾਂ ਜ਼ਿਆਦਾ ਨਮਕ ਵਾਲਾ ਪਾਣੀ ਹੋਵੇ। ਤੇ ਜੇ ਅਸੀਂ ਗੱਲ ਕਰੀਏ ਵੀ ਕਿਹੜੀ ਤਰ੍ਹਾਂ ਦੇ ਬੂਟੇ ਕਿਹੜੇ ਮੌਸਮ ਦੇ ਵਿੱਚ ਲਾਏ ਜਾਣ, ਕਿਉਂਕਿ ਸਾਰੀ ਬਗੀਚੀ ਦੇ ਵਿੱਚ ਹਰ ਬੂਟਾ ਇੱਕੋ ਟਾਈਮ ਤੇ ਨਹੀਂ ਲਾਇਆ ਜਾਂਦਾ। ਜਿਹੜੇ ਬੂਟੇ ਹੈਗੇ ਆ ਸਦਾ ਬਹਾਰ, ਉਹ ਬੂਟੇ ਲਾਉਣ ਦਾ ਸਮਾਂ ਹੁਣ ਚੱਲ ਰਿਹਾ। ਜਿਸ ਤਰ੍ਹਾਂ ਇਹਨਾਂ ਵਿੱਚ ਮੇਨ ਬੂਟੇ ਆ ਜਾਂਦੇ ਆ ਸਾਰੇ ਨਿੰਬੂ ਜਾਤੀ ਦੇ ਬੂਟੇ, ਜਿਹਦੇ ਵਿੱਚ ਕਿੰਨੂ ਆ ਗਿਆ, ਮੁਸੰਮੀ ਆ ਗਿਆ, ਨਿੰਬੂ ਦੋਨੋਂ ਤਰ੍ਹਾਂ ਦੇ ਗਲਗਲੇ ਸਾਰੇ ਬੂਟੇ। ਇਸ ਤੋਂ ਇਲਾਵਾ ਅਮਰੂਦ, ਅੰਬ, ਲੀਚੀ, ਲੁਕਾਟ, ਚੀਕੂ, ਜਾਮਨ, ਇਹ ਸਾਰੇ ਬੂਟੇ ਹੁਣ ਲੱਗਣਗੇ। ਇਹਨੂੰ ਸਾਲ ਚ 2 ਵਾਰ ਹੀ ਲਾ ਸਕਦੇ ਆ। ਦੂਸਰਾ ਸਮਾਂ ਇਹਨਾਂ ਦਾ ਲੁਆਈ ਦਾ ਹੈਗਾ ਫਰਵਰੀ ਮਾਰਚ ਦਾ ਮਹੀਨਾ। ਤੇ ਇਸ ਤੋਂ ਇਲਾਵਾ ਜਿਹੜੇ ਪਤਝੜੀ ਬੂਟੇ ਆ ਫਲਦਾਰ ਬੂਟੇ ਉਹ ਅਸੀਂ ਬਗੀਚੀ ਦੇ ਵਿੱਚ ਲਾਣੇ ਨੇ ਠੰਡ ਦੇ ਮੌਸਮ ਚ, ਜਦੋਂ ਇਹਨਾਂ ਦੇ ਪੱਤੇ ਝੜੇ ਹੁੰਦੇ ਆ ਅਸੀਂ ਉਸ ਮੌਸਮ ਦੇ ਵਿੱਚ ਜਿਹਨੂੰ ਅਸੀਂ ਡੋਰਮੈਂਟ ਮੌਸਮ ਕਹਿ ਦਿੰਦੇ ਆ। ਜਿਸ ਤਰ੍ਹਾਂ ਨਾਖ, ਆੜੂ, ਅਲੂਚਾ, ਅੰਗੂਰ, ਅਨਾਰ, ਇਹ ਬੂਟੇ ਸਾਰੇ, ਆਂਵਲਾ ਵੀ ਅਸੀਂ ਇਸੇ ਮੌਸਮ ਦੇ ਵਿੱਚ ਜਨਵਰੀ ਤੋਂ ਫਰਵਰੀ ਮਹੀਨੇ ਦੇ ਵਿੱਚ ਅਸੀਂ ਜਦੋਂ ਤੱਕ ਇਹਨਾਂ ਦੀ ਫੁਟਾਰ ਸ਼ੁਰੂ ਨਹੀਂ ਹੋਈ ਹੁੰਦੀ ਇਹ ਬੂਟੇ ਉਦੋਂ ਅਸੀਂ ਬਗੀਚੀ ਦੇ ਵਿੱਚ ਲਾਉਂਦੇ ਆ। ਤੇ ਬੂਟਿਆਂ ਦਾ ਜਿਹੜਾ ਸੋਰਸ ਹੈ, ਜਿਹੜਾ ਸਰੋਤ ਹੈ, ਉਹਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਰਟੀਫਾਈਡ ਜਿਹੜੀਆਂ ਨਰਸਰੀਆਂ ਉਹਨਾਂ ਦੇ ਵਿੱਚ ਬੂਟੇ ਬਣਾਉਣ ਚ ਬਹੁਤ ਧਿਆਨ ਰੱਖਿਆ ਜਾਂਦਾ ਹੈ। ਸਰਟੀਫਿਕੇਸ਼ਨ ਆਪਣੇ ਆਪ ਚ ਇੱਕ ਹਾਰਡ ਪ੍ਰੋਸੈਸ ਹੈ ਤੇ ਉਹਦੇ ਚ ਬਹੁਤ ਸਾਰੀ ਮੋਨੀਟਰਿੰਗ ਹੁੰਦੀ ਹੈ। ਜਿਹੜੇ ਫਿਰ ਸਰਟੀਫਾਈ ਕੀਤੀਆਂ ਜਾਂਦੀਆਂ ਨਰਸਰੀਆਂ ਉਹਨਾਂ ਦੇ ਵਿੱਚ ਜਿਹੜੇ ਬੂਟੇ ਸਰਟੀਫਾਈਡ ਬਣਦੇ ਆ ਉਹ ਉੱਚੇ ਮਿਆਰ ਦੇ ਬੂਟੇ ਹੁੰਦੇ ਆ, ਜਿਵੇਂ ਕਿ ਯੂਨੀਵਰਸਿਟੀ ਦੀਆਂ ਸਰਟੀਫਾਈਡ ਨਰਸਰੀਆਂ ਹੈਗੀਆਂ, ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀਆਂ ਸਰਟੀਫਾਈਡ ਨਰਸਰੀਆਂ ਹੈਗੀਆਂ, ਉਹਨਾਂ ਤੋਂ ਇਹ ਬੂਟੇ ਪ੍ਰਾਪਤ ਕੀਤੇ ਜਾ ਸਕਦੇ ਆ। PAU ਦੇ ਵੱਖਰੇ ਵੱਖਰੇ ਕੇਂਦਰ ਤਾਂ ਆਪਣਾ ਮੇਨ ਸੈਂਟਰ ਹੈ PAU, ਫਲ ਵਿਗਿਆਨ ਵਿਭਾਗ ਦੀ ਨਰਸਰੀ, ਉਸ ਤੋਂ ਇਲਾਵਾ ਅਬੋਹਰ ਰੀਜਨਲ ਸਟੇਸ਼ਨ ਦੀ ਨਰਸਰੀ, ਬਠਿੰਡਾ, ਬਹਾਦਰਗੜ੍ਹ, ਗੰਗੀਆਂ ਜੋ ਕਿ ਹੁਸ਼ਿਆਰਪੁਰ ਦੇ ਵਿੱਚ ਹੈ, ਇਸ ਤਰ੍ਹਾਂ ਗੁਰਦਾਸਪੁਰ ਦੀ ਨਰਸਰੀ, ਜੱਲੋਵਾਲ, ਲੇਸੜੀਵਾਲ।

ਵੀ ਜਲੰਧਰ ਦੇ ਵਿੱਚ ਪੈਂਦਾ ਇੱਥੋਂ ਦੀ ਨਰਸਰੀ ਬਲਵਾਲ ਸੌਂਕੜੀ ਦੀ ਨਰਸਰੀ ਇਹ ਸਾਰੀਆਂ ਪੀਏਯੂ ਦੀਆਂ ਨਰਸਰੀਆਂ ਤੇ ਗਵਰਨਮੈਂਟ ਆਫ ਪੰਜਾਬ ਦੀਆਂ ਬਾਕੀ ਤਸਦੀਕਸ਼ੁਦਾ ਨਰਸਰੀਆਂ ਉਹਨਾਂ ਤੋਂ ਇਹ ਬੂਟੇ ਪ੍ਰਾਪਤ ਕੀਤੇ ਜਾ ਸਕਦੇ ਆ ਬੁਕਿੰਗ ਦੇ ਆਧਾਰ ਤੇ ਜੇ ਤੁਸੀਂ ਬਾਗ ਲਾਣਾ ਤਾਂ ਪਹਿਲਾਂ ਬੁਕਿੰਗ ਨਹੀਂ ਤਾਂ ਥੋੜੇ ਪੌਦੇ ਤੁਸੀਂ ਇੱਦਾਂ ਵੀ ਪ੍ਰਾਪਤ ਕਰ ਸਕਦੇ ਹੋ ਬਿਨਾਂ ਬੁਕਿੰਗ ਦੇ ਹੁਣ ਇਹਨਾਂ ਬੂਟਿਆਂ ਦਾ ਲਵਾਈ ਦਾ ਸਹੀ ਢੰਗ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਬੂਟੇ ਲਾਉਣੇ ਆ ਤੇ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਫਲਦਾਰ ਬੂਟੇ ਲਾਏ ਜਾਂਦੇ ਨਾ ਤੇ ਬਹੁਤ ਸਾਰੀਆਂ ਅਣਗਹਿਲੀਆਂ ਸਾਹਮਣੇ ਆਉਂਦੀਆਂ ਜਿਸ ਤਰ੍ਹਾਂ ਕਿ ਟੋਇਆ ਪਹਿਲਾਂ ਪੱਟਣ ਚ ਅਣਗਹਿਲੀ ਟੋਇਆ ਪੱਟਣ ਚ ਇਹ ਦੇਖਦੇ ਹਾਂ ਕਿ ਟੋਇਆ ਸਹੀ ਡੂੰਘਾ ਪੱਟਿਆ ਨਹੀਂ ਜਾਂਦਾ ਇਹ ਦੇਖਿਆ ਜਾਂਦਾ ਕਿ ਠੀਕ ਹੈ ਜੜ ਤਾਂ ਅਜੇ ਇੰਨੀ ਬਣੀ ਨਹੀਂ ਤੇ ਜੜ ਦੀ ਲੰਬਾਈ ਦੇ ਹਿਸਾਬ ਨਾਲ ਜਿੱਡਾ ਕੁ ਟੋਇਆ ਬਸ ਪੱਟਣਾ ਜ਼ਰੂਰੀ ਹੈ ਉਨਾ ਕੁ ਪੱਟ ਲਿਆ ਜਾਵੇ ਤੇ ਉੱਥੇ ਬੂਟਾ ਲੱਗ ਜੇ ਜਦੋਂ ਕਿ ਜਿਹੜਾ ਟੋਇਆ ਇਹ ਸਹੀ ਆਕਾਰ ਦਾ 1 ਮੀਟਰ ਚੌੜਾ 1 ਮੀਟਰ ਡੂੰਘਾ ਪੱਟਣਾ ਗੋਲ ਟੋਇਆ ਪੱਟਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਮਿੱਟੀ ਸਾਰੀ ਬਾਹਰ ਕੱਢ ਕੇ ਇਹਦੇ ਵਿੱਚ ਅੱਧੀ ਰੂੜੀ ਰਲਾ ਕੇ ਪੂਰੀ ਤਿਆਰ ਹੋਈ ਰੂੜੀ ਆਪਣੀਆਂ ਖਾਦਾਂ ਰਲਾ ਕੇ ਦੁਬਾਰਾ ਭਰਨਾ ਇਹ ਮਿੱਟੀ ਨਰਮ ਹੋ ਜਾਂਦੀ ਹੈ ਤਾਂ ਕਿ ਜੜ ਨੂੰ ਫੈਲਣ ਦੇ ਵਿੱਚ ਬਾਅਦ ਚ ਮਦਦ ਮਿਲੇ ਤੇ ਇਸ ਪੱਟੇ ਹੋਏ ਟੋਏ ਦੇ ਵਿੱਚ ਜਿਹੜਾ ਨਾ ਬੂਟਾ ਲਾਣਾ ਉਹਦੀ ਅਸੀਂ ਸਿਫਾਰਿਸ਼ ਕਰਦੇ ਹਾਂ ਕਿਉਂਕਿ ਬਾਗਾਂ ਦਾ ਕਿੱਤਾ ਇਸ ਤਰ੍ਹਾਂ ਹੈ ਵੀ ਜੇ ਤੁਸੀਂ ਭਾਵੇਂ ਬਗੀਚੀ ਚ ਬੂਟੇ ਲਾ ਰਹੇ ਹੋ ਚਾਹੇ ਤੁਸੀਂ ਪੂਰਾ ਬਾਗ ਲਾ ਰਹੇ ਹੋ ਤਰੀਕਾ ਲਵਾਈ ਦਾ ਇਹੀ ਹੈ ਤੇ ਬਾਗ ਇੱਕ ਵਾਰੀ ਲਾ ਲਿਆ ਇਹਨੂੰ ਅਸੀਂ ਵਾਰ ਵਾਰ ਪੱਟ ਨਹੀਂ ਸਕਦੇ ਤੇ ਜਿਹੜੀਆਂ ਬਾਅਦ ਦੇ ਵਿੱਚ ਸਾਨੂੰ ਕਈ ਕਮੀਆਂ ਨਜ਼ਰ ਆਉਂਦੀਆਂ ਉਹ ਅਸੀਂ ਪੂਰੀਆਂ ਕਰ ਵੀ ਨਹੀਂ ਪਾਵਾਂਗੇ ਜੇ ਅਸੀਂ ਸ਼ੁਰੂਆਤੀ ਵਾਲੇ ਟਾਈਮ ਦੇ ਵਿੱਚ ਧਿਆਨ ਨਹੀਂ ਰੱਖਾਂਗੇ ਫਿਰ ਜਿਹੜੇ ਛੋਟੇ ਪੌਦੇ ਆ ਉਹਨਾਂ ਦੇ ਟੋਏ ਛੋਟੇ ਪੱਟੇ ਜਾ ਸਕਦੇ ਆ ਜਿਸ ਤਰ੍ਹਾਂ ਪਪੀਤਾ ਹੋ ਗਿਆ ਕੇਲਾ ਫਾਲਸਾ ਇਹਨਾਂ ਦੇ ਟੋਏ ਥੋੜੇ ਛੋਟੇ ਵੀ ਪੱਟੇ ਜਾ ਸਕਦੇ ਆ ਇਹਨਾਂ ਦੇ 1.5 ਮੀਟਰ ਪੱਟ ਕੇ ਹੀ ਬੂਟਾ ਜਿਹੜਾ ਉਹ ਤੁਹਾਡਾ ਸਹੀ ਚੱਲ ਪੈਂਦਾ ਫਿਰ ਜਦੋਂ ਇਹਨੂੰ ਟੋਏ ਨੂੰ ਪੂਰਨਾ ਹੈ ਤਾਂ ਇਹਦੇ ਵਿੱਚ ਬਰਾਬਰ ਮਾਤਰਾ ਦੇ ਵਿੱਚ ਪਾ ਕੇ ਤੇ ਹਰ ਟੋਏ ਦੇ ਵਿੱਚ ਕਲੋਰੋਪਾਈਰੀਫੋਸ 15 ml ਅਸੀਂ ਪਾਣੀ ਹੈ 2 ਕਿਲੋ ਮਿੱਟੀ ਦੇ ਵਿੱਚ ਰਲਾ ਕੇ ਉਹ ਬਾਅਦ ਚ ਰਲਾ ਦੇਣੀ ਹੈ ਟੋਏ ਦੇ ਮਿੱਟੀ ਦੇ ਵਿੱਚ ਤਾਂ ਕਿ ਸਮੋਕ ਤੋਂ ਬਚਾ ਕੀਤਾ ਜਾ ਸਕੇ ਇਸ ਤੋਂ ਬਾਅਦ ਅਸੀਂ ਟੋਏ ਦੇ ਵਿੱਚ ਕਾਰ ਬੂਟਾ ਲਾ ਦਿੰਨੇ ਆ ਤੇ ਉਹਨੂੰ ਪਾਣੀ ਦੇ ਦਿੰਨੇ ਆ ਤਾਂ ਕਿ ਮਿੱਟੀ ਬੈਠ ਜਾਏ ਤੇ ਮਿੱਟੀ ਦੇ ਵਿੱਚ ਹੌਲੀ ਹੌਲੀ ਜੜਾਂ ਜਿਹੜੀਆਂ ਤੁਰਨੀਆਂ ਸ਼ੁਰੂ ਹੋ ਜਾਣ ਪਾਣੀ ਇੰਨਾ ਵੀ ਜ਼ਿਆਦਾ ਨਹੀਂ ਦੇ ਦੇਣਾ ਕਿ ਉੱਤੇ ਖੜਾ ਰਹੇ ਪਾਣੀ ਹਮੇਸ਼ਾ ਲਾਈਟ ਦੇਣਾ ਹਲਕਾ ਦੇਣਾ ਪਤਲਾ ਦੇਣਾ ਬੂਟਿਆਂ ਨੂੰ ਸ਼ੁਰੂਆਤੀ ਟਾਈਮ ਤੇ ਇਹਨਾਂ ਬੂਟਿਆਂ ਦੀ ਦੇਖਰੇਖ ਬਹੁਤ ਜ਼ਰੂਰੀ ਹੈ ਕਿਉਂਕਿ ਬੂਟੇ ਅਜੇ ਛੋਟੇ ਹੁੰਦੇ ਆ ਨਰੋਏ ਹੁੰਦੇ ਨੇ ਤਾਂ ਇਹਨਾਂ ਬੂਟਿਆਂ ਨੂੰ ਸੋਟੀਆਂ ਦਾ ਸਹਾਰਾ ਦੇ ਕੇ ਵੀ ਖੜੇ ਕਰਨਾ ਪੈਂਦਾ ਕਈ ਵਾਰ ਉਹਦੇ ਨਾਲ ਕੀ ਹੁੰਦਾ ਕਿ ਤੇਜ਼ ਹਨੇਰੀਆਂ ਨਾਲ ਇਹਨਾਂ ਦਾ ਤਣਾ ਨਹੀਂ ਟੁੱਟਦਾ ਬੂਟਿਆਂ ਦਾ ਆਕਾਰ ਨਹੀਂ ਵਿਗੜਦਾ ਬੂਟੇ ਕਈ ਵਾਰੀ ਟੇਢੇ ਮੇਢੇ ਹੋ ਜਾਂਦੇ ਆ ਉਹ ਚੀਜ਼ ਤੋਂ ਬਚਾ ਕੀਤਾ ਜਾ ਸਕਦਾ ਜੇ ਅਸੀਂ ਨਾਲ ਇਹਨਾਂ ਦੇ ਸੋਟੀ ਦਾ ਸਹਾਰਾ ਦੇ ਦਿੰਨੇ ਆ ਪਰ ਇੰਨੀ ਕੱਸ ਕੇ ਨਹੀਂ ਬੰਨਣੀ ਹੁੰਦੀ ਕਿ ਬਾਅਦ ਦੇ ਵਿੱਚ ਅਸੀਂ ਭੁੱਲ ਹੀ ਜਾਈਏ ਤੇ ਉਹ ਬਾਅਦ ਦੇ ਵਿੱਚ ਬੂਟਾ ਜਿਹੜਾ ਉੱਥੋਂ ਉਹਦਾ ਤਣੇ ਦੇ ਅੰਦਰ ਹੀ ਸਾਨੂੰ ਡੂੰਘ ਦਿਖੇ ਉਹਦੀ ਸ਼ੇਪ ਉਹਦਾ ਆਕਾਰ ਹੀ ਵਿਗੜ ਜਾਏ ਅਸੀਂ ਇਹ ਚੈੱਕ ਕਰਦੇ ਰਹਿਣਾ ਤੇ ਬਾਅਦ ਦੇ ਵਿੱਚ ਇਹ ਜਿਹੜੀ ਹੈ ਸਟੇਕਸ ਜਾਂ ਜਿਹੜੀ ਨਾਲ ਸਹਾਰੇ ਦਿੱਤੇ ਹੁੰਦੇ ਇਹਨਾਂ ਨੂੰ ਅਸੀਂ ਉਤਾਰ ਦਿੰਨੇ ਆ ਇਸ ਤੋਂ ਇਲਾਵਾ ਜਦੋਂ ਬੂਟੇ ਛੋਟੇ ਹੁੰਦੇ ਆ ਇੱਕ ਹੋਰ ਬਹੁਤ ਖਾਸ ਧਿਆਨ ਰੱਖਣ ਵਾਲੀ ਗੱਲ ਹੈ ਕਿ ਫਲਦਾਰ ਬੂਟੇ ਕਿਉਂਕਿ ਜ਼ਿਆਦਾਤਰ ਲੱਗਦੇ ਆ ਜਾਂ ਤੇ ਪਿਉਂਦੀ ਬੂਟੇ ਹੋਣਗੇ ਜਾਂ ਅੱਖ ਚੜੀ ਹੁੰਦੀ ਹੈ ਬੱਡੇਡ ਹੁੰਦੇ ਆ ਜਾਂ ਗ੍ਰਾਫਟਡ ਹੁੰਦੇ ਆ ਤਾਂ ਇਹਨਾਂ ਪੌਦਿਆਂ ਦੇ ਵਿੱਚ ਇੱਕ ਮੁਸ਼ਕਲ ਇਹ ਦੇਖਦੇ ਆ ਅਸੀਂ ਕਿ ਗ੍ਰਾਫਟਡ ਜਾਂ ਜਿੱਥੇ ਪੱਡ ਚੜੀ ਹੁੰਦੀ ਹੈ ਉਸ ਹਿੱਸੇ ਤੋਂ ਨੀਚੇ ਫੁਟਾਰ ਆ ਜਾਂਦਾ ਜਿਵੇਂ ਅਸੀਂ ਕਹਿ ਦਿੰਦੇ ਹਾਂ ਜੜ ਮੁੱਢ ਤੋਂ ਫੁਟਾਰ ਨਿਕਲ ਆਈ ਇਹ ਫੁਟਾਰ ਜਿਹੜੀ ਹੈ ਜੇ ਇਹ ਉੱਗਣ ਦਿੱਤੀ ਜਾਵੇ ਤਾਂ ਸਾਡੀ ਉਸ ਕਿਸਮ ਦਾ ਬੂਟਾ ਖਰਾਬ ਹੋ ਜਾਂਦਾ ਜਿਸ ਤਰ੍ਹਾਂ ਹੁਣ ਕਿੰਨੂ ਦਾ ਬੂਟਾ ਹੈ ਕਿੰਨੂ ਦਾ ਬੂਟਾ ਹਮੇਸ਼ਾ ਜੱਟੀ ਖੱਟੀ ਜੜ ਮੁੱਢ ਦੇ ਉੱਪਰ ਬੱਡ ਚੜਾਈ ਜਾਂਦੀ ਹੈ ਕਿਉਂਕਿ ਬੱਡ ਨੇ ਹੌਲੀ ਹੌਲੀ ਤੁਰਨਾ ਅੱਖ ਨੇ ਹੌਲੀ ਹੌਲੀ ਤੁਰਨਾ ਜੇ ਉਹਦੀ ਫੁਟਾਰ ਨੀਚੋਂ ਨਿਕਲ ਆਈ ਤਾਂ ਕੀ ਹੋਏਗਾ ਕਿ ਜੱਟੀ ਖੱਟੀ ਦਾ ਬੂਟਾ ਹੀ ਉਹ ਬਣ ਜਾਏਗਾ ਹੌਲੀ ਹੌਲੀ ਉਹ ਜਿਹੜੀ ਹੈ ਟਾਣੀ ਬਹੁਤ ਸਪੀਡ ਨਾਲ ਬਹੁਤ ਤੇਜ਼ ਉੱਗਦੀ ਹੈ ਤੇ ਉਹਨੇ ਤੁਹਾਡੀ ਬਾਅਦ ਚ ਅੱਖ ਨੂੰ ਤੁਰਨ ਨਹੀਂ ਦੇਣਾ ਤੇ ਉਹ ਬਾਅਦ ਚ ਬੂਟਾ ਹੀ ਜੱਟੀ ਖੱਟੀ ਦਾ ਬਣ ਜਾਂਦਾ ਤੇ ਸਾਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਕਿੰਨੂ ਦਾ ਬੂਟਾ ਲਾਇਆ ਸੀ ਤੇ ਇਹ ਬਾਅਦ ਦੇ ਵਿੱਚ ਬੂਟਾ ਕੁਝ ਹੋਰ ਹੀ ਕੰਡਿਆਲਾ ਜਿਹਾ ਨਿਕਲਿਆ ਅਸਲ ਵਿੱਚ ਉਹ ਹੁੰਦਾ ਕਿ ਜੇ ਸ਼ੁਰੂਆਤੀ ਸਾਲ 2 ਸਾਲ ਦੇ ਵਿੱਚ ਅਸੀਂ ਉਹ ਫੁਟਾਰ ਨਹੀਂ ਨਾ ਕੱਟਿਆ ਉਹ ਬੂਟਾ ਜਿਹੜਾ ਉਹ ਸਹੀ ਨਹੀਂ ਬਣਦਾ ਇਸ ਤੋਂ ਇਲਾਵਾ ਖਾਦਾਂ ਦਾ ਬਹੁਤ ਖਾਸ ਧਿਆਨ ਰੱਖਣਾ ਹੈ ਕਿ ਖਾਦਾਂ ਜਿਹੜੀਆਂ ਕਿਹੜੇ ਬੂਟੇ ਨੂੰ ਕਿਹੜੇ ਟਾਈਮ ਤੇ ਪੈਣੀ ਹੈ ਸਾਡੀ ਫਲਾਂ ਦੀ ਕਾਸ਼ਤ ਲਈ ਸਿਫਾਰਿਸ਼ਾਂ ਇੱਕ ਅਸੀਂ ਪਬਲੀਕੇਸ਼ਨ ਇੱਕ ਕਿਤਾਬ ਇੱਕ ਲਿਟਰੇਚਰ ਅਸੀਂ ਛਾਪਦੇ ਹਾਂ ਉਹ ਪੀਏਯੂ ਦੀ ਵੈਬਸਾਈਟ ਤੇ ਵੀ ਅਵੇਲੇਬਲ ਹੈ ਉਸ ਤੋਂ ਇਲਾਵਾ ਜਿਹੜੀ ਸੀਡ ਸ਼ਾਪ ਦੇ ਨਾਲ ਸਾਡੀ ਸ਼ਾਪ ਹੈਗੀ ਹੈ ਇੱਥੇ ਇਹ ਅਵੇਲੇਬਲ ਹੈ ਉੱਥੋਂ ਲਈ ਜਾ ਸਕਦੀ ਹੈ ਤੇ ਵੈਸੇ ਮੋਟੇ ਤੌਰ ਤੇ ਜਿਹੜੇ ਤਾਂ ਆਮ ਤੌਰ ਤੇ ਬੂਟਿਆਂ ਨੂੰ ਇੱਕ ਡੋਜ਼ ਖਾਦ ਦੀ ਦਸੰਬਰ ਦੇ ਵਿੱਚ ਪੈਂਦੀ ਹੈ ਅਮਰੂਦ ਤੇ ਬੇਰ ਨੂੰ ਇਹ ਖੁਰਾਕ ਜਿਹੜੀ ਹੈ ਮਈ ਜੂਨ ਮਹੀਨੇ ਦੇ ਵਿੱਚ ਪੈ ਜਾਂਦੀ ਹੈ ਜਿਹਦੇ ਵਿੱਚ ਅਸੀਂ ਰੂੜੀ ਜਿਹੜੀ ਕਿ ਪੂਰੀ ਗਲੀ ਸੜੀ ਹੋਵੇ ਤੇ ਨਾਲ ਉਹਦੇ ਦੂਜੀਆਂ ਖਾਦਾਂ ਅਸੀਂ ਮਿਕਸ ਕਰਕੇ ਪਾਉਣ ਦੀ ਸਿਫਾਰਿਸ਼ ਕਰਦੇ ਹਾਂ ਤੇ
ਜਿਹੜੀ ਨਾਈਟ੍ਰੋਜਨ ਹੈ ਇਹਨੂੰ ਅਸੀਂ ਦੋ ਹਿੱਸਿਆਂ ਚ ਘੱਟੋ ਘੱਟ ਪਾਉਂਦੇ ਹਾਂ ਕਿ ਇੱਕ ਫੁੱਲਾਂ ਦੇ ਟਾਈਮ ਤੋਂ ਪਹਿਲਾਂ ਤੇ ਇੱਕ ਫਲ ਬਣਨ ਦੇ ਟਾਈਮ ਤੋਂ ਪਹਿਲਾਂ ਨਾਈਟ੍ਰੋਜਨ ਦੇ ਸੋਰਸ ਦੇ ਦੋ ਹਿੱਸੇ ਕਰ ਲਏ ਜਾਂਦੇ ਆ। ਇਸ ਤੋਂ ਇਲਾਵਾ ਅਸੀਂ ਜਿਹੜੀ ਵੀ ਖਾਦ ਪਾਉਣੀ ਹੈ ਇਹਨੂੰ ਅਸੀਂ ਬਿਲਕੁਲ ਤਣੇ ਦੇ ਨਾਲ ਨਹੀਂ

ਪਾਉਣਾ ਹੁੰਦਾ ਤਾਂ ਫੁੱਟ ਸਵਾ ਫੁੱਟ ਦੂਰ ਅਸੀਂ ਗੁਲਾਈ ਦੇ ਵਿੱਚ ਸਾਰੀਆਂ ਖਾਦਾਂ ਪਾਉਂਦੇ ਹਾਂ ਤਾਂ ਕਿ ਉਹ ਤਣੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਕਰੇ ਤੇ ਬਾਅਦ ਚ ਹਲਕੀ ਗੋਡੀ ਕਰਕੇ ਇਹਨਾਂ ਖਾਦਾਂ ਨੂੰ ਮਿੱਟੀ ਦੇ ਵਿੱਚ ਰਲਾ ਲਿਆ ਜਾਂਦਾ ਤੇ ਬੂਟਿਆਂ ਨੂੰ ਸਮੇਂ ਤੋਂ ਸਮੇਂ ਜਿਹੜਾ ਜ਼ਿਆਦਾ ਗਰਮੀ ਤੋਂ ਜ਼ਿਆਦਾ ਠੰਡ ਤੋਂ ਵੀ ਉਹਦੇ ਤਣੇ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਜੇ ਤਾਂ ਕੋਹਰਾ ਪੈ ਰਿਹਾ ਜਾਂ ਉਹ ਵਾਲਾ ਮੌਸਮ ਸ਼ੁਰੂ ਹੀ ਹੋਣਾ ਹੋਵੇ ਤਾਂ ਤੁਸੀਂ ਪਹਿਲਾਂ ਕੁੰਡੀਆਂ ਬਣਾ ਕੇ ਸਰਕੰਡੇ ਦੀਆਂ ਉਹਦੇ ਨਾਲ ਤੁਸੀਂ ਢੱਕ ਸਕਦੇ ਹੋ ਛੋਟੇ ਬੂਟਿਆਂ ਨੂੰ ਤੇ ਜੇ ਜ਼ਿਆਦਾ ਗਰਮੀ ਹੈ ਤਾਂ ਅਸੀਂ ਇੱਕ ਕਲੀ ਦਾ ਘੋਲ ਤਣੇ ਦੇ ਉੱਪਰ ਫੇਰਦੇ ਹਾਂ। ਉਹਦਾ ਵੀ ਖਾਸ ਤਰੀਕਾ ਬਣਾਉਣ ਦਾ, ਜਿਹੜਾ ਕਾਪਰ ਸਲਫੇਟ 50 ਗ੍ਰਾਮ ਨੂੰ ਅਸੀਂ 50 ਗ੍ਰਾਮ ਸੁਰੇਸ਼ ਗੂੰਦ ਦੇ ਵਿੱਚ ਰਲਾ ਕੇ ਉਹਦੇ ਵਿੱਚ ਜਿਹੜਾ ਚੂਨਾ ਰਲਾ ਕੇ 2.5 ਕਿਲੋ ਤੇ 10 ਲੀਟਰ ਪਾਣੀ ਦਾ ਅਸੀਂ ਇੱਕ ਘੋਲ ਬਣਾ ਲੈਂਦੇ ਹਾਂ। ਉਹਨੂੰ ਅਸੀਂ ਸਪਰੇ ਵੀ ਕਰ ਦਿੰਦੇ ਹਾਂ ਤੇ ਅਸੀਂ ਟਾਈਮ ਟੂ ਟਾਈਮ ਇਹਨਾਂ ਦੇ ਤਣੇ ਦੇ ਉੱਪਰ ਅਸੀਂ ਸਫੈਦੀ ਵੀ ਕਰ ਦਿੰਦੇ ਹਾਂ। ਤੇ ਇੱਕ ਹੋਰ ਬਹੁਤ ਹੀ ਰਾਮਬਾਣ ਇਲਾਜ ਬਹੁਤ ਸਾਰੀਆਂ ਉੱਲੀਆਂ ਤੋਂ, ਬਹੁਤ ਸਾਰੀਆਂ ਬਿਮਾਰੀਆਂ ਤੋਂ, ਫਲਦਾਰ ਬੂਟਿਆਂ ਦਾ ਵਧੀਆ ਇਲਾਜ ਜਿਹੜਾ ਉਹ ਅਸੀਂ ਕਹਿੰਦੇ ਹਾਂ ਕਿ ਬੋਰਡੋ ਮਿਸ਼ਰਣ ਦਾ ਛਿੜਕਾ। ਬੋਰਡੋ ਮਿਸ਼ਰਣ ਇੱਕ ਰਾਮਬਾਣ ਦਵਾਈ ਹੈ ਬਾਗਾਂ ਦੇ ਲਈ। ਬੋਰਡੇਕਸ ਮਿਕਸਚਰ ਜਾਂ ਬੋਰਡੋ ਮਿਸ਼ਰਣ ਬਣਾਉਣ ਦਾ ਤਰੀਕਾ ਖਾਸ ਹੈ। ਇਹਨੂੰ ਵੀ ਅਸੀਂ ਕਾਪਰ ਸਲਫੇਟ ਤੇ ਅਣਬੁੱਝਿਆ ਚੂਨਾ ਅਸੀਂ 250 ਲੀਟਰ ਪਾਣੀ ਦੇ ਵਿੱਚ ਰਲਾ ਦਿੰਦੇ ਹਾਂ ਤੇ ਇਹ ਜਿਹੜਾ ਇੱਕ ਮਿਸ਼ਰਣ ਬਣਦਾ ਇਹ ਅਸੀਂ ਬਾਗਾਂ ਦੇ ਵਿੱਚ ਸਾਲ ਦੇ ਵਿੱਚ ਮਹੀਨੇ ਮਹੀਨੇ ਦੇ ਵਕਫੇ ਤੇ 3-4 ਵਾਰ ਸਪਰੇ ਕਰ ਸਕਦੇ ਹਾਂ। ਜਿਸ ਤਰ੍ਹਾਂ ਅਸੀਂ ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ ਤੱਕ ਵੀ ਅਸੀਂ ਮਹੀਨੇ ਦੇ ਵਿੱਚ ਇੱਕ ਸਪਰੇ ਦੀ ਕਰ ਦਿੰਦੇ ਹਾਂ ਤੇ ਬਹੁਤ ਸਾਰੀਆਂ ਉੱਲੀ ਤੋਂ ਬਚਾਅ ਹੋ ਜਾਂਦਾ ਕਿਉਂਕਿ ਇਹ ਉੱਲੀ ਨਾਸ਼ਕ ਦਾ ਕੰਮ ਕਰਦਾ। ਪਾਣੀ ਦਾ ਖਾਸ ਧਿਆਨ ਇਹ ਦੇਣਾ ਕਿ ਜਿਹੜੇ ਗਰਮੀ ਵਾਲੇ ਮਹੀਨੇ ਹੈਗੇ ਆ ਉਦੋਂ ਪਾਣੀ ਜਿਹੜਾ ਪਤਲਾ ਤੇ ਲਗਾਤਾਰ ਤੁਸੀਂ ਦਿੰਦੇ ਰਹਿਣਾ ਹਫ਼ਤੇ 10 ਦਿਨ ਦੇ ਵਕਫੇ ਤੇ। ਜਿਹੜੇ ਬੂਟੇ ਛੋਟੇ ਆ ਉਹਨਾਂ ਨੂੰ ਪਤਲਾ ਤੇ ਹਲਕਾ ਪਾਣੀ ਵਾਰ ਵਾਰ ਚਾਹੀਦਾ। ਜਿਵੇਂ ਜਿਵੇਂ ਗਰਮੀ ਘਟਦੀ ਹੈ ਪਾਣੀ ਦੀ ਮਿਕਦਾਰ ਘਟਾ ਦੇਣੀ ਹੈ, ਪਾਣੀ ਦਾ ਵਕਫਾ ਘਟਾ ਦੇਣਾ ਤੇ ਖਾਸ ਕਰ ਬੂਟੇ ਵੱਡੇ ਹੋ ਜਾਣ ਤੇ ਫਿਰ ਉਹਨਾਂ ਨੂੰ ਵੀ ਪਾਣੀ ਮਹੀਨੇ ਤੇ ਵੀ ਅਸੀਂ ਦੇ ਸਕਦੇ ਹਾਂ। ਸਰਦੀ ਵਾਲੇ ਮਹੀਨਿਆਂ ਚ 2 ਮਹੀਨੇ ਦਸੰਬਰ ਜਨਵਰੀ ਘੱਟੋ ਘੱਟ ਪਾਣੀ ਨਾਲ ਵੀ ਬੂਟੇ ਜਿਹੜੇ ਆ ਉਹ ਵਧੀਆ ਵੱਧਦੇ ਫੁੱਲਦੇ ਆ। ਫਿਰ ਜੇ ਅਸੀਂ ਆਪਣੀ ਬਗੀਚੀ ਨੂੰ ਜ਼ਿਆਦਾ ਨੈਚੁਰਲ ਰੱਖਣਾ ਹੈ, ਜ਼ਿਆਦਾ ਆਰਗੈਨਿਕ ਰੱਖਣਾ ਹੈ ਤਾਂ ਅਸੀਂ ਨਦੀਨਾਂ ਦੀ ਰੋਕਥਾਮ ਹੈ ਉਹ ਅਸੀਂ ਨਦੀਨ ਨਾਸ਼ਕ ਪਾ ਕੇ ਨਹੀਂ ਸਿਫਾਰਿਸ਼ ਕਰਦੇ। ਉਹਨੂੰ ਖਾਸ ਕਰ ਬਗੀਚੀ ਦੇ ਵਿੱਚ ਬੜੇ ਆਰਾਮ ਦੇ ਨਾਲ ਤੁਸੀਂ ਮਲਚ ਪਾ ਸਕਦੇ ਹੋ। ਮਲਚ ਵੀ ਕਈ ਤਰ੍ਹਾਂ ਦੀ ਹੈ, ਇੱਕ ਤਾਂ ਤੁਸੀਂ ਝੋਨੇ ਦੀ ਪਰਾਲੀ ਦੀ ਮਲਚ ਪਾ ਸਕਦੇ ਹੋ ਤੇ ਉਸ ਤੋਂ ਇਲਾਵਾ ਤੁਸੀਂ ਕੋਈ ਵੀ ਸੁੱਕੇ ਪੱਤੇ ਇਕੱਠੇ ਕਰਕੇ ਉਹਦੇ ਲਈ ਉਹਨੂੰ ਮਲਚ ਦੀ ਤਰ੍ਹਾਂ ਯੂਜ ਕਰ ਸਕਦੇ ਹੋ ਤੇ ਪਲਾਸਟਿਕ ਮਲਚ ਵੀ ਅਸੀਂ ਯੂਜ ਕਰ ਸਕਦੇ ਹਾਂ ਤੇ ਮਲਚ ਦੇ ਥੱਲੇ ਤਾਂ ਨਦੀਨ ਹੁੰਦੇ ਹੀ ਨਹੀਂ। ਪਰ ਮਲਚ ਅਸੀਂ ਪੂਰਾ ਸਾਲ ਪਾਉਣ ਦੀ ਸਿਫਾਰਿਸ਼ ਨਹੀਂ ਕਰਦੇ। ਮਲਚ ਨੂੰ ਵੀ ਅਸੀਂ ਕਹਿੰਦੇ ਕਿ ਸਾਲ ਦੇ ਵਿੱਚ 1-2 ਮਹੀਨੇ ਚੁੱਕ ਦੇਣਾ ਚਾਹੀਦਾ ਤਾਂ ਕਿ ਨੀਚੇ ਚੂਹਿਆਂ ਦਾ ਹਮਲਾ ਨਾ ਵੱਧ ਜਾਏ, ਉਹ ਚੂਹੇ ਜੜਾਂ ਨੂੰ ਖਰਾਬ ਨਾ ਕਰਨ, ਬੂਟਿਆਂ ਨੂੰ ਖਰਾਬ ਨਾ ਕਰਨ। ਫਿਰ ਬਾਇਓ ਫਰਟੀਲਾਈਜ਼ਰਸ, ਅਸੀਂ ਜੈਵਿਕ ਖਾਦਾਂ ਤੁਸੀਂ ਜ਼ਿਆਦਾ ਪ੍ਰੈਫਰ ਕਰ ਸਕਦੇ ਹੋ ਜਿਹੜੀਆਂ ਟਾਈਮ ਟੂ ਟਾਈਮ ਪਾਣੀਆਂ। ਫਿਰ ਜਿਹੜੇ ਪੱਤੇ ਡਿੱਗਦੇ ਰਹਿੰਦੇ ਆ, ਜਿਹੜਾ ਕੋਈ ਅਸੀਂ ਸੋਕ ਕੱਟਦੇ ਰਹਿੰਦੇ ਆ, ਉਹ ਸਾਰਾ ਕੁਝ ਤੁਸੀਂ ਇੱਕ ਟੋਏ ਚ ਨੱਪ ਕੇ ਉਹਦੇ ਥੋੜੀ ਰੂੜੀ ਪਾ ਕੇ ਜਾਂ ਇਸੇ ਤਰ੍ਹਾਂ ਹੀ ਉਹਦੇ ਤੁਸੀਂ ਖਾਦ ਬਣਾ ਕੇ ਉਹ ਵੀ ਤੁਸੀਂ ਬੂਟਿਆਂ ਨੂੰ ਪਾ ਸਕਦੇ ਹੋ ਤੇ ਉਹ ਬਹੁਤ ਵਧੀਆ ਕੰਮ ਕਰਦੀ ਹੈ ਤੇ ਬਹੁਤ ਬੂਟੇ ਵਧੀਆ ਵੱਧਦੇ ਫੁੱਲਦੇ ਆ। ਫਿਰ ਕੁਝ ਪੌਦਿਆਂ ਨੂੰ ਕਈ ਵਾਰੀ ਕਟਾਈ ਦੀ ਜ਼ਰੂਰਤ ਹੁੰਦੀ ਹੈ, ਜਿਸ ਤਰ੍ਹਾਂ ਕਿ ਜਿਹੜੇ ਖਾਸ ਕਰਕੇ ਡਿਸਿਡਿਊਸ ਬੂਟੇ ਜਿਹੜੇ ਕਿ ਪਤਝੜੀ ਬੂਟੇ ਆ, ਦਸੰਬਰ ਜਨਵਰੀ ਦਾ ਮਹੀਨਾ, ਇਹਨਾਂ ਨੂੰ ਥੋੜੀ ਕਟਾਈ ਕਰਨੀ ਪੈਂਦੀ ਹੈ। ਜੇ ਇਹਨਾਂ ਦੀ ਕਟਾਈ ਨਹੀਂ ਕਰਦੇ ਤਾਂ ਇਹਨਾਂ ਨੂੰ ਫਲ ਸਹੀ ਤਰੀਕੇ ਨਾਲ ਨਹੀਂ ਆਉਂਦਾ ਤੇ ਕਟਾਈ ਇਸ ਤਰ੍ਹਾਂ ਕਰਨੀ ਹੈ ਕਿ ਇੱਕ ਤਾਂ ਸੋਕ ਸਾਰੀ ਕੱਟਣੀ ਹੈ, ਉਹ ਤਾਂ ਨਿੰਬੂ ਜਾਤੀ ਦੀ ਵੀ ਕੱਟਣੀ ਹੈ। ਸੋਕ ਤਾਂ ਤੁਸੀਂ ਕੋਈ ਵੀ ਤੁਹਾਡੇ ਸਦਾਬਹਾਰ ਬੂਟੇ ਆ, ਪਤਝੜੀ ਬੂਟੇ ਆ, ਸੋਕ ਤਾਂ ਤੁਸੀਂ ਕੱਟਣੀ ਹੈ। ਉਸ ਤੋਂ ਇਲਾਵਾ ਜਿਹੜੇ ਖਾਸ ਕਰਕੇ ਪਤਝੜੀ ਬੂਟੇ ਆ, ਇਹਨਾਂ ਦੀ ਟਾਹਣੀਆਂ ਤੁਸੀਂ ਹਰ ਜਨਵਰੀ ਮਹੀਨੇ ਦੇ ਵਿੱਚ ਨਾਖ ਨੂੰ ਛੱਡ ਕੇ, ਨਾਖ ਦੇ ਵਿੱਚ ਕਈ ਵਾਰੀ ਜ਼ਿਆਦਾ ਕਟਾਈ ਦਾ ਇਹ ਨੁਕਸਾਨ ਹੁੰਦਾ ਵੀ ਖੁੰਗਿਆਂ ਦੇ ਉੱਪਰ ਫਲ ਲੱਗਦਾ ਤੇ ਜੇ ਅਸੀਂ ਖੁੰਗੇ ਕੱਟ ਦੇਵਾਂਗੇ ਤਾਂ ਆਉਣ ਵਾਲੇ ਸਾਲਾਂ ਚ ਉਹਨਾਂ ਤੇ ਫਲ ਨਹੀਂ ਆਏਗਾ। ਤੇ ਆੜੂ ਆਲੂਚੇ ਦੀ ਜਿਹੜੀ ਕਟਾਈ ਹੈ, ਅੰਗੂਰ ਦੀ ਕਟਾਈ ਹੈ, ਇਹ ਰੈਗੂਲਰ ਕਰਨੀ ਬਹੁਤ ਜ਼ਰੂਰੀ ਹੈ ਤਾਂ ਹੀ ਇਹਨਾਂ ਤੇ ਆਉਣ ਵਾਲੇ ਸੀਜ਼ਨ ਦੇ ਵਿੱਚ ਸਹੀ ਫਲ ਆਏਗਾ। ਜਿਵੇਂ ਕਿ ਅੰਗੂਰਾਂ ਦੀ ਕਟਾਈ ਹੈ ਤਾਂ ਇਹਨਾਂ ਦੇ 4 ਅੱਖਾਂ ਰੱਖ ਕੇ ਇਹਨਾਂ ਨੂੰ ਰੈਗੂਲਰ ਫਰੂਟਿੰਗ ਜਿਹੜੀ ਹੈ ਉਹ ਅਸੀਂ ਕਿਵੇਂ ਬਣਾ ਸਕਦੇ ਹਾਂ। ਕੁਝ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਬਾਗਬਾਨ ਜਿਨ੍ਹਾਂ ਦਾ ਸਾਹਮਣਾ ਕਰ ਸਕਦੇ ਆ, ਆਮ ਤੌਰ ਤੇ ਨਿੰਬੂ ਜਾਤੀ ਦੇ ਬੂਟਿਆਂ ਚ, ਪਪੀਤੇ ਚ, ਮੈਂ ਉਹਨਾਂ ਬਾਰੇ ਕੁਝ ਗੱਲ ਕਰਨਾ ਚਾਹੂੰਗੀ। ਜਿਸ ਤਰ੍ਹਾਂ ਕਿ ਕਿੰਨੂ ਦੇ ਵਿੱਚ ਫਲਾਂ ਦਾ ਘੇਰਾ ਇੱਕ ਬਹੁਤ ਹੀ ਮੁਸ਼ਕਲ ਸਮੱਸਿਆ ਹੈ ਜਿਹਦਾ ਹੱਲ ਕਈ ਵਾਰੀ ਪੂਰੀ ਤਰ੍ਹਾਂ ਸੰਭਵ ਨਹੀਂ ਵੀ ਹੁੰਦਾ। ਤੁਸੀਂ ਕੁਝ ਗੱਲਾਂ ਦਾ ਧਿਆਨ ਰੱਖਣਾ ਹੈ। ਇੱਕ ਤਾਂ ਜਿਹੜਾ ਫਲ ਬਹੁਤ ਫਲ ਅਸੀਂ ਰੁੱਖਾਂ ਦੇ ਉੱਪਰ ਲੈਣਾ ਉਹ ਨਹੀਂ ਚਾਹੀਦਾ। ਜੇ ਬਹੁਤ
ਸਾਰਾ ਫਲ ਹੋਏਗਾ ਤਾਂ ਫਲ ਨੇ ਡਿੱਗਣਾ ਹੀ ਹੈ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਫਲ ਜਿਹੜਾ ਤੇ ਸਹੀ ਨਹੀਂ ਆਏਗਾ ਰੁੱਖ ਦੇ ਉੱਪਰ ਤੇ ਜੇ ਫਲ ਜਿਹੜਾ ਲੱਗਿਆ ਹੋਇਆ ਤਾਂ ਅਸੀਂ ਉਹਦੇ ਉੱਪਰ ਬੋਡੋ ਮਿਸ਼ਰਨ ਦੇ 2-3 ਸਪਰੇਅ ਕਰ ਸਕਦੇ ਹਾਂ ਤਾਂ ਕਿ ਉਹ ਫਲ ਜਿਹੜਾ ਉਹ ਉਲੀਆਂ ਦੀ ਪ੍ਰੋਬਲਮ ਕਰਕੇ ਡਿੱਗੇ ਨਾ ਤੇ ਇਸ ਤੋਂ ਇਲਾਵਾ ਪੋਟਾਸ਼ੀਅਮ ਨਾਈਟ੍ਰੇਟ 1% ਘੋਲ ਦੀ ਅਸੀਂ 4 ਸਪਰੇਆਂ ਮਈ ਜੂਨ ਜੁਲਾਈ ਅਗਸਤ ਦੇ ਮਹੀਨੇ ਚ 1-1 ਸਪਰੇਅ ਅਸੀਂ ਸਿਫਾਰਿਸ਼ ਕਰਦੇ ਹਾਂ ਉਹਦੇ ਨਾਲ ਕੀ ਹੁੰਦਾ ਪੋਟਾਸ਼ੀਅਮ

0: ਸਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁਝੇਤਾ ਹੈ ਸਤਿਗੁਰ ਦਾ ਸੰਤੋਖ ਕਾ ਧਰਮ ਅਗੇ ਰਥਵਾ ਤ੍ਰਿਤ ਰਥ ਤੇ ਕਾ ਜੋਰ ਅਗੇ ਰਥਵਾ ਦੁਆਪਰ ਤਪਿਕ ਸਤ ਅਗੇ ਰਥਵਾ ਕਲ ਜੁਗ ਰਥ ਅਗਨ ਕਾ ਕੂੜ ਅਗੇ ਰਥਵਾ ਮਹੱਲਾ ਪਹਿਲਾ
1: ਸ਼ਾਮ ਕਹੇ ਸਿਤੰਬਰ ਸਵਾਮੀ ਸਚ ਮੈਂ ਅਛੇ ਸਾਚ ਰਹੇ ਸਭ ਕੁਛ ਸਚ ਸੁਮਾਵੇ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਏ ਲਿਆ ਪ੍ਰਾਥਿਤ ਜਾਏ ਨਾਨਕ ਤੋਂ ਮੁਕੁੰਦ ਤਰਪਾਏ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਂਤ ਸੁਮਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਵਿੰਦਰਾਵਨ ਮੈਂ ਰਨ ਕੀਆ ਕਲ ਮੈਂ ਬੇਦ ਅਥਰਬਨ ਹੁਆ ਨਾ ਖੁਦਾਈ ਅਲਹੋ ਭਇਆ ਨੀਲ ਬਸਤਰ ਨੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਬੇਦ ਹੋਏ ਸੁਚਾਰ ਪੜ੍ਹੇ ਗੁਰਹੇ ਤਿੰਨ ਚਾਰ ਵਿਚਾਰ ਭਾਓ ਭਗਤ ਕਰਨੀ।

ਸ੍ਰੀ ਸਤਿਗੁਰੂ ਤੋਂ ਵਾਰਿਆ ਜਿਤ ਮਿਲਿਆ ਕਸਮ ਸਮਾ ਲਿਆ ਜਿਨ ਘਰ ਉਪਦੇਸ਼ ਗਿਆ ਨੰਜਨ ਦੀ ਅਨੀ ਨੇ ਤੇਰੀ ਜਗ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ ਸਤਿਗੁਰੂ ਬਹੁਤਾ ਵੀ ਲੈ ਕੇ ਨੇ ਵਿਚਾਰਿਆ

0: ਚਾਰ ਦਿਕ ਸੁਦੇ ਜਾਏ ਮਹੱਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦਲ ਸਿਲ ਪੂਜ ਬਗਲ ਸੁਮਾਦਲ ਮੁਖ ਝੂਠ ਪੈ ਭੁੱਖਣ ਸਾਰੰਗ ਤ੍ਰੈਪਾਲ ਤੇ ਹਾਲ ਵਿਚਾਰੰਗ ਗਲ ਮਾਲਾ ਤਿਲਕ ਲਾਟੰਗ ਦੋਏ ਧੋਤੀ ਵਸਤਕ ਪਾਟੰਗ ਜੇ ਜਾਣਸ ਬ੍ਰਹਮੰਗ ਕਰਮੰਗ ਸਫੋ ਕੁਟ ਨਿਸ਼

ਰੋੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪਹਿ ਕੀਤਾ ਪਾਵਣਾ ਹੁਕਮ ਕੀ ਮਨ ਪਾਵਦੇ ਰਹਿ ਪਿੜਾ ਗਿਆ ਜਾਵਣਾ ਨੰਗਾ ਦੋ ਜਗ ਚਾਲੇ ਤਾਂ ਦਿਸ